0: ਗ੍ਰੰਥ ਸਾਹਿਬ ਮਹਾਰੇ ਸੱਚੇ ਪਾਤਸ਼ਾਹ ਜੀਆਂ ਦੀ ਸੰਪੂਰਨ ਬਾਣੀ ਬਰੇਲ ਲਿਪੀ ਦੇ ਵਿੱਚ ਤਿਆਰ ਕੀਤੀ, ਪੋਥੀਆਂ ਤਿਆਰ ਕੀਤੀਆਂ। ਉਸ ਤੋਂ ਬਾਅਦ ਦੇ ਵਿੱਚ ਦੀ ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਵੀ ਉਹਨਾਂ ਨੇ ਲਿਖ ਕੇ ਬਰੇਲ ਲਿਪੀ ਵਿੱਚ ਤਿਆਰ ਕਰ ਦਿੱਤੀਆਂ ਨੇ। ਜਿਨ੍ਹਾਂ ਕੋਲ ਅੱਖਾਂ ਦੀ ਜੋਤ ਨਹੀਂ, ਅੱਜ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਸਕਦੇ ਆ। ਜਿਨ੍ਹਾਂ ਕੋਲ ਅੱਖਾਂ ਦੀ ਜੋਤ ਨਹੀਂ, ਉਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹ ਤੇ ਵਿਚਾਰ ਸਕਦੇ ਆ। ਭਾਈ ਸਾਹਿਬ ਜੀ ਦੇ ਜੀਵਨ ਦੀਆਂ ਬੜੀਆਂ ਖੂਬੀਆਂ ਨੇ। ਉਹਨਾਂ ਵਿੱਚੋਂ ਇੱਕ ਸਭ ਤੋਂ ਵੱਡੀ ਖੂਬੀ ਜਿਹੜੀ ਸਦਾ ਮੇਰੇ ਵਾਸਤੇ ਵੀ ਇੰਸਪੀਰੇਸ਼ਨ ਹੈ, ਹੋਰਨਾਂ ਰਾਗੀ ਸਿੰਘਾਂ ਵਾਸਤੇ, ਹੋਰਨਾਂ ਨੌਜਵਾਨਾਂ ਵਾਸਤੇ ਵੀ ਇੰਸਪੀਰੇਸ਼ਨ ਹੋਵੇਗੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਵੀ ਹੁਕਮਨਾਮਾ ਸਾਹਿਬ ਆਉਂਦਾ, ਜਦੋਂ ਭਾਈ ਸਾਹਿਬ ਜੀ ਦੀ ਬਿਲਾਵਲ ਦੀ ਚੌਂਕੀ ਵਿੱਚ ਡਿਊਟੀ ਹੁੰਦੀ, ਉਸੇ ਹੁਕਮਨਾਮਾ ਸਾਹਿਬ ਦਾ ਸ਼ਬਦ ਉਸੇ ਵੇਲੇ ਗਾਇਨ ਕਰ ਦਿੰਦੇ। ਜਿੰਨੀ ਵੇਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਨ ਜਾਣਾ, ਉਨੀ ਵਾਰੀ ਹਰ ਚੌਂਕੀ ਵਿੱਚ ਇੱਕ ਸ਼ਬਦ ਨਵਾਂ ਪੜ੍ਹਨਾ। ਬੜਾ ਲੰਬਾ ਅਰਸਾ ਉਹਨਾਂ ਨੇ ਆਪ ਸੰਗਤਾਂ ਨੂੰ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੱਚਖੰਡ ਅਸਥਾਨ ਤੋਂ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਅੱਜ ਉਹਨਾਂ ਦੀ ਉਮਰ ਭਾਵੇਂ 90 ਸਾਲ ਦੇ ਮੈਨੂੰ ਲੱਗਦਾ ਲਗਭਗ ਹੋਵੇਗੀ, ਪਰ ਉਸੇ ਤਰ੍ਹਾਂ ਮਨ ਕਰਕੇ ਪੂਰਨ ਤੌਰ 'ਤੇ ਚੜ੍ਹਦੀ ਕਲਾ ਦੇ ਵਿੱਚ ਨੇ। ਉਹਨਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਨ ਆਉਣਾ ਸੀ, ਪਰ ਅਚਾਨਕ ਉਹਨਾਂ ਦੇ ਵੱਡੇ ਭਾਈ ਸਾਹਿਬ ਉਹ ਅਕਾਲ ਚਲਾਣਾ ਕਰ ਗਏ। ਇਸ ਕਰਕੇ ਸਾਨੂੰ ਉਹਨਾਂ ਦੇ ਦਰਸ਼ਨ ਨਹੀਂ ਪ੍ਰਾਪਤ ਹੋਏ, ਪਰ ਉਹਨਾਂ ਨੇ ਆਪਣੇ ਵੱਲੋਂ ਉਹਨਾਂ ਦੇ ਫਰਜ਼ੰਦ ਅਤੇ ਅਜੋਕੇ ਸਮੇਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕੀਰਤਨੀਏ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਭਗਤ ਜੀ ਕਰਕੇ, ਜਿਨ੍ਹਾਂ ਨੂੰ ਅਸੀਂ ਸਾਰੇ ਜਾਣਦੇ ਹਾਂ, ਪਹਿਲਾਂ ਭਾਈ ਸਾਹਿਬ ਗੁਰਮੇਜ ਸਿੰਘ ਜੀ ਹੁਣਾਂ ਦੇ ਨਾਲ ਵੀ ਬੜਾ ਲੰਬਾ ਸਮਾਂ ਉਹਨਾਂ ਨੇ ਤਬਲੇ 'ਤੇ ਸੰਗਤ ਕੀਤੀ, ਪੰਥ ਦੇ ਬੜੇ ਮਹਾਨ ਰਾਗੀ ਸਿੰਘਾਂ ਦੇ ਨਾਲ ਉਹਨਾਂ ਨੇ ਤਬਲਾ ਵਜਾਇਆ। ਆਉਣ ਵਾਲੇ ਦਿਨਾਂ ਵਿੱਚ ਤੁਸੀਂ ਬੜੀ ਮਹਾਨ ਸਿੱਖ ਪੰਥ ਦੀ ਹਸਤੀ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਕੁਹਾੜਕਾ, ਉਹਨਾਂ ਦੇ ਨਾਲ ਵੀ ਉਹਨਾਂ ਨੂੰ ਤਬਲਾ ਵਜਾਉਂਦਿਆਂ ਹੋਇਆਂ ਉਹਨਾਂ ਦੇ ਦਰਸ਼ਨ ਕਰੋਗੇ। ਸੋ ਮੇਰੇ ਕਹਿਣ ਤੋਂ ਭਾਵ ਉਹਨਾਂ ਦੇ ਫਰਜ਼ੰਦ ਸਪੁੱਤਰ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਭਗਤ ਉਹ ਸਾਡੇ ਦਰਮਿਆਨ ਆਏ ਹਨ। ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ, ਸਮੂਹ ਗ੍ਰੰਥੀ ਸਿੰਘ ਸਾਹਿਬਾਨਾਂ ਵੱਲੋਂ ਮੈਂ ਉਹਨਾਂ ਨੂੰ ਇੱਥੇ ਆਉਣ 'ਤੇ ਹਾਰਦਿਕ ਜੀ ਆਇਆਂ ਆਖਦਾ ਹਾਂ ਅਤੇ ਧੰਨਵਾਦ ਆਖਦਾ ਹਾਂ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰ ਤੋਂ ਚਰਨ ਧੂੜੀ ਲੈ ਕੇ ਸਾਨੂੰ ਸਾਰਿਆਂ ਨੂੰ ਦਰਸ਼ਨ ਦੇਣ ਅਤੇ ਨਿਵਾਜਣ ਆਏ ਹਨ। ਤਹਿ ਦਿਲ ਤੋਂ ਮੈਂ ਉਹਨਾਂ ਦਾ ਇੱਥੇ ਆਉਣ 'ਤੇ ਗੁਰੂ ਘਰ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਧੰਨਵਾਦ ਕਰਦਾ ਹਾਂ। ਨਾਲ ਹੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਉਹ ਵੀ 1-2 ਮਿੰਟ ਵਾਸਤੇ ਆਪ ਸੰਗਤਾਂ ਦੇ ਮੁਖਾਤਿਬ ਹੋਣਗੇ। ਉਸ ਤੋਂ ਬਾਅਦ ਗੁਰੂ ਘਰ ਵੱਲੋਂ ਅਤੇ ਸੰਤ ਗਿਆਨੀ ਅਵਤਾਰ ਸਿੰਘ ਜੀ ਬਾਈ ਜੀ ਬਦਨੀ ਕਲਾਂ ਵਾਲੇ, ਪੋਤਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਵੱਲੋਂ ਸਾਂਝੇ ਤੌਰ 'ਤੇ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ। ਮੈਂ ਫਿਰ ਉਹਨਾਂ ਨੂੰ ਜੀ ਆਇਆਂ ਨੂੰ ਅਤੇ ਧੰਨਵਾਦ ਕਰਦਾ ਹੋਇਆ ਬੇਨਤੀ ਕਰਦਾ ਹਾਂ ਕਿ ਕੁਝ ਮਿੰਟਾਂ ਵਾਸਤੇ ਆਪ ਸੰਗਤਾਂ ਨੂੰ ਸੰਬੋਧਨ ਕਰਨਗੇ। ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਭਗਤ ਸਪੁੱਤਰ ਸ਼੍ਰੋਮਣੀ ਰਾਗੀ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੀ ਰੂ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਆਪ ਜੀ ਦੇ ਸਨਮੁੱਖ ਭਾਪਾ ਜੀ ਦੇ ਬਿਹਾਵ 'ਤੇ ਆਪ ਜੀ ਨੂੰ ਸੰਬੋਧਨ ਹੋ ਰਿਹਾ, ਅਤੇ ਸੰਤ ਬਾਬਾ ਅਵਤਾਰ ਸਿੰਘ ਜੀ ਬਦਨੀ ਕਰਾਲੇ, ਪੋਤਰੇ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਜੀ, ਉਹਨਾਂ ਨੇ ਮੈਂ ਦੇਖਣ ਡਿਆ ਕਿ ਜਿਹੜੀ ਇਹ ਸੰਥਿਆ ਦਾ ਕਾਰਜ ਕਰ ਰਹੇ ਨੇ, ਪਰਉਪਕਾਰ ਕਰ ਰਹੇ ਨੇ। ਭਾਪਾ ਜੀ ਤੁਸੀਂ ਸੱਚ ਜਾਣਿਆ, ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਪ ਜੀ ਨੂੰ ਦੱਸ ਰਿਹਾ ਕਿ ਭਾਪਾ ਜੀ ਨੂੰ ਅਸੀਂ ਆਪਾਂ ਲਾਈਵ ਲਾ ਕੇ ਦਿੰਦੇ ਹਾਂ, ਅਤੇ ਜਿੱਦਾਂ ਦੁੱਖ ਨਿਵਾਰਨ ਸਾਹਿਬ ਆਪਣਾ ਵੈਨਕੂਵਰ ਤੋਂ ਅਤੇ ਦਸ਼ਮੇਸ਼ ਕਲਚਰ 'ਤੇ ਉਹ ਸੁਣਦੇ ਰਹਿੰਦੇ ਨੇ, ਪਰ ਭਾਪਾ ਜੀ ਨੂੰ ਚੇਟਕ ਹੈਗੀ ਇੱਕ ਕਿ ਮੈਂ ਸ਼ੁੱਧ ਬਾਣੀ ਪੜ੍ਹਨੀ ਹੈ, ਜਿਹੜੇ ਵਿਸ਼ਰਾਮ ਨੇ ਉਹ ਵੀ ਮੈਂ ਸ਼ੁੱਧ ਪੜ੍ਹਨੇ ਨੇ, ਅਤੇ ਉਹ ਬਾਬਾ ਜੀ ਉਹਨਾਂ ਨੂੰ ਬਹੁਤ ਸੁਣਦੇ ਨੇ ਅਤੇ ਕਾਫੀ ਹਫ਼ਤਿਆਂ ਤੋਂ ਇਸ ਲਾਈਵ ਦੇ ਰਾਹੀਂ ਉਹ ਬਾਬਾ ਜੀ ਦੇ ਸਾਰੀ ਸੰਥੀ ਆਪ ਸੰਗਤ ਦੇ ਦਰਸ਼ਨ ਕਰਦੇ ਨੇ ਸੁਣ ਕੇ। ਅਤੇ ਰਹੀ ਗੱਲ ਪਾਪਾ ਜੀ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਗੁਰੂ ਸਾਹਿਬ ਨੇ ਉਹਨਾਂ ਕੋਲੋਂ ਸੇਵਾ ਲਈ ਧੰਨ ਗੁਰੂ ਰਾਮਦਾਸ ਜੀ ਨੇ, ਕਿ ਉਹ ਪਾਪਾ ਜੀ ਦੀਆਂ ਅੱਖਾਂ ਜਿਹੜੀਆਂ ਉਹ 8 ਸਾਲ ਦੀ ਉਮਰ 'ਚ ਖਰਾਬ ਹੋਈਆਂ ਅਤੇ 2 ਸਾਲ ਉਹਨਾਂ ਨੇ ਬੜਾ ਜਦੋ ਜਾਇਦ ਕੀਤੀ ਕਿ ਅੱਖਾਂ ਠੀਕ ਹੋ ਜਾਣ ਉਹਨਾਂ ਦੇ, ਮੇਰੇ ਦਾਦਾ ਦਾਦੀ ਜੀ ਨੇ ਸਾਰਿਆਂ ਨੇ, ਪਰ ਗੁਰੂ ਸਾਹਿਬ ਨੇ ਉਹਨਾਂ ਕੋਲੋਂ ਕੋਈ ਹੋਰ ਸੇਵਾ ਲੈਣੀ ਸੀ। ਪਿਤਾ ਜੀ ਦੱਸਦੇ ਨੇ ਕਿ ਮੈਂ ਜਦੋਂ ਪਿੰਡ ਸੀ ਤਾਂ ਮੇਰੇ ਕੰਨ 'ਚ ਇੱਕ ਓਂਕਾਰ ਵੀ ਨਹੀਂ ਕਦੀ ਪਿਆ, ਪਰ ਗੁਰੂ ਸਾਹਿਬ ਦੀ ਐਸੀ ਕਲਾ ਵਰਤੀ ਕਿ 2 ਸਾਲ ਜਦੋਂ ਇਲਾਜ ਨਹੀਂ ਹੋਇਆ ਅਤੇ 1950 ਵਿੱਚ ਸੈਂਟਰ ਖਾਲਸਾ ਯਤੀਮਖਾਨਾ ਤੋਂ ਉਹਨਾਂ ਨੇ ਕੀਰਤਨ ਦੀ, ਗੁਰਬਾਣੀ ਦੀ, ਕੁਰਸੀਆਂ ਮੰਜਿਆਂ ਦੀ ਅਤੇ ਬਰੇਲ ਲਿਪੀ ਦੇ ਵਿੱਚ ਇਹ ਸਾਰੀ ਸਿੱਖਿਆ ਲਈ। ਯਤੀਮਖਾਨਾ, ਸੈਂਟਰ ਖਾਲਸਾ ਯਤੀਮਖਾਨਾ ਬੱਚਿਆਂ ਨੂੰ ਸਭ ਕੁਝ ਸਿਖਾਉਂਦਾ ਆ ਕਿ ਕਿਸੇ ਵੀ ਕਿਰਤ ਦੇ ਵਿੱਚ ਉਹ ਬੱਚਾ ਅੱਗੇ ਵੱਧ ਸਕੇ, ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ ਅਤੇ ਗੁਰੂ ਪੰਥ ਦੀ ਸੇਵਾ ਕਰ ਸਕੇ। ਪਿਤਾ ਜੀ ਨੇ ਇਹ 6 ਜਮਾਤਾਂ ਬਰੇਲ 'ਚ ਪੜ੍ਹੀਆਂ, ਜੋ ਕਿ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਉਹਨਾਂ ਕੋਲੋਂ ਵੱਡੀ ਸੇਵਾ ਲੈਣੀ ਸੀ। ਉਹਨਾਂ ਨੇ ਨਿਰੰਤਰ 30 ਸਾਲ ਸੇਵਾ ਕੀਤੀ ਆਪਣੇ ਸ਼੍ਰੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ, ਉਹ ਤੋਂ ਪਹਿਲਾਂ 11 ਸਾਲ ਦੇਹਰਾਦੂਨ ਅਤੇ 2 ਸਾਲ ਵੇਰਕਾ ਸ਼੍ਰੀ ਅੰਮ੍ਰਿਤਸਰ ਸੂਕੇ ਹਰੇ ਕੀਏ ਖਿਨ ਮਾਹੇ ਵਾਲੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ। ਅਤੇ ਇੱਕ ਵਾਰੀ ਪਾਪਾ ਜੀ ਕੀਰਤਨ ਕਰ ਰਹੇ ਸੀ ਦਰਬਾਰ ਸਾਹਿਬ ਅਤੇ ਉੱਥੇ ਪਾਪਾ ਜੀ ਨੇ ਦਲਾਵਾਂ ਦੀ ਥਾਂ 'ਤੇ ਲਾ ਦਾ ਉਚਾਰਨ ਕਰ ਲਿਆ ਅਤੇ ਅਸੀਂ ਜਦੋਂ ਬਾਹਰ, ਪਾਪਾ ਜੀ ਕਹਿੰਦੇ ਮੈਂ ਜਦੋਂ ਨਿਕਲਿਆ ਅਤੇ ਸਤਨਾਮ ਸਿੰਘ ਜੀ ਸਿੰਘ ਬ੍ਰਦਰ ਵਾਲੇ ਜਿਹੜੇ ਪੁਸਤਕਾਂ ਛਾਪਦੇ ਨੇ, ਲਿਟਰੇਚਰ ਛਾਪਦੇ, ਉਹ ਮਿਲੇ, ਕਹਿੰਦੇ ਭਾਈ ਸਾਹਿਬ ਜੀ ਫਤਿਹ ਬੁਲਾਈ, ਅਤੇ ਉਹਨਾਂ ਨੇ ਬੜੇ ਪਿਆਰ ਨਾਲ ਕਿਹਾ ਭਾਈ ਸਾਹਿਬ ਜੀ ਇੱਥੇ ਦਲਾਵਾਂ ਦਾ ਉਚਾਰਨ ਸੀ, ਤੁਸੀਂ ਲਾ ਦਾ ਉਚਾਰਨ ਕੀਤਾ। ਅਤੇ ਪਿਤਾ ਜੀ ਨੇ ਉਹਨਾਂ ਕੋਲ ਮਾਫ਼ੀ ਮੰਗੀ ਅਤੇ ਉਹਨਾਂ ਨੇ ਕਿਹਾ ਤੁਸੀਂ ਮੇਰੇ ਗਿਆਨ 'ਚ ਵਾਧਾ ਕੀਤਾ। ਅਤੇ ਪਿਤਾ ਜੀ ਨੇ ਗੁਰੂ ਸਾਹਿਬ ਦੇ ਪਿਛਲੇ ਪਾਸੇ ਹਰਕੀ ਪੌੜੀ ਅਰਦਾਸ ਕੀਤੀ, ਮਾਫ਼ੀ ਮੰਗੀ ਗੁਰੂ ਸਾਹਿਬ ਕੋਲੋਂ, ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਜੀ ਮੈਂ ਬਰੇਲ ਦੇ ਵਿੱਚ ਆਪ ਜੀ ਨੇ ਪੋਥੀਆਂ ਦੀ ਸੇਵਾ ਲਈ, ਜੇ ਆਪ ਜੀ ਕਿਰਪਾ ਕਰੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਜਾਣ ਅਤੇ ਕਿਸੇ ਨੇਤਰਹੀਣ ਨੂੰ ਕਿਸੇ 'ਤੇ ਡਿਪੈਂਡ ਨਾ ਹੋਣਾ ਪਵੇ। ਮੰਨ ਲਓ ਕਿ ਜੇ ਮੈਂ ਉਹਨਾਂ ਨੂੰ ਪੜ੍ਹ ਕੇ ਬਾਣੀ ਸੁਣਾਈ, ਯਾਦ ਕਰਾਈ, ਅਤੇ ਮੈਂ ਟਿੱਪੀ ਮਿਸ ਕਰ ਗਿਆ ਜਾਂ ਦਲਾਵਾਂ ਦੀ ਥਾਂ 'ਤੇ ਲਾਂ ਬੋਲਤੀ, ਉਹਨਾਂ ਨੇ ਉੱਦਾਂ ਹੀ ਨੇਤਰਹੀਣਾਂ ਨੇ ਪੜ੍ਹ ਕੇ ਪੜ੍ਹ ਦੇਣਾ। ਅਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹਨਾਂ ਦੀ ਇਹ ਅਰਦਾਸ 1998 'ਚ ਉਹਨਾਂ ਨੇ ਇਹ ਕਾਰਜ ਆਰੰਭਿਆ ਗੁਰੂ ਗ੍ਰੰਥ ਸਾਹਿਬ ਜੀ ਦਾ। ਉਹਨਾਂ ਨੇ ਪਹਿਲਾ ਉਤਾਰਾ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ। 12 ਸਾਲ ਦੇ ਵਿੱਚ ਗੁਰੂ ਸਾਹਿਬ ਨੇ ਉਹਨਾਂ ਕੋਲ ਸੇਵਾ ਲਈ ਅਤੇ ਧੰਨ ਗੁਰੂ ਰਾਮਦਾਸ ਜੀ ਕਿਰਪਾ ਹੋਈ। ਉਸ ਤੋਂ ਬਾਅਦ ਵੀ ਪਿਤਾ ਜੀ ਨਹੀਂ ਰੁਕੇ, ਭਾਈ ਗੁਰਦਾਸ ਦੀਆਂ 12ਵੀਂ ਦੀ ਸੇਵਾ ਉਹਨਾਂ ਨੇ ਕੀਤੀ ਹੈ। ਅਤੇ ਮੈਨੂੰ ਯਾਦ ਹੈ ਕਿ 2000 ਸਾਲ 'ਚ ਮੈਂ ਪਹਿਲੀ ਵਾਰੀ ਇਸ ਸਥਾਨ 'ਤੇ ਆਇਆ ਸੀ, 5 ਰਾਗੀ ਜਥੇ ਪਾਪਾ ਜੀ ਦੇ ਨਾਲ, ਅਤੇ ਅਸੀਂ ਇੱਥੇ 3 ਦਿਨ ਕੀਰਤਨ ਕੀਤਾ ਸੀ ਗੁਰੂ ਘਰ। ਅਤੇ ਉਸ ਤੋਂ ਬਾਅਦ ਮੈਂ 2013 'ਚ ਪਾਪਾ ਜੀ ਦੇ ਨਾਲ ਆਇਆ ਵੈਨਕੂਵਰ, ਅਤੇ ਉਸ ਵੇਲੇ ਭਾਈ ਬਲਜਿੰਦਰ ਸਿੰਘ ਜੀ ਸਾਡੇ, ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਜੀ ਤੁਹਾਨੂੰ ਆਉਣਾ ਪੈਣਾ, ਭਾਵਾਂ 2 ਦਿਨ ਕੱਢੋ। ਅਸੀਂ ਸੈਚਰਡੇ ਸੰਡੇ ਇੱਥੇ ਆਏ ਸੀ, ਅਸੀਂ ਗੁਰੂ ਘਰ ਕੀਰਤਨ ਕੀਤਾ, ਅਤੇ ਉਦੋਂ ਟੂਡੋ ਸਰਕਾਰ ਨੇ ਪਾਪਾ ਜੀ ਨੂੰ ਸਨਮਾਨਿਤ ਵੀ ਕੀਤਾ। ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਉਸ ਵੇਲੇ, ਉਦੋਂ ਵੀ ਇਹਨਾਂ ਨੇ ਬਹੁਤ ਮਾਣ ਦਿੱਤਾ। ਅੱਜ ਮੈਂ ਖਾਸ ਕਰਕੇ ਬਾਬਾ ਅਵਤਾਰ ਸਿੰਘ ਜੀ ਪਤਨੀ ਕਲਾਂ ਵਾਲਿਆਂ ਦਾ, ਕਿ ਜਿਹੜਾ ਇਹ ਪਰਉਪਕਾਰ ਕਰ ਰਹੇ ਨੇ ਬੱਚਿਆਂ ਨੂੰ, ਇਹ ਸੰਥਿਆ ਦੇ ਰਹੇ ਨੇ ਸਾਰਿਆਂ ਨੂੰ। ਅਤੇ ਸਾਧ ਸੰਗਤ ਜੀ ਜਦੋਂ ਗਿਆਨ ਅਸੀਂ ਵੰਡਦੇ ਹਾਂ ਨਾ ਜੀ, ਫਿਰ ਗਿਆਨ 'ਚ ਹੋਰ ਜ਼ਿਆਦਾ ਵਾਧਾ ਹੁੰਦਾ। ਅਤੇ ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਨੂੰ ਸ਼ੁੱਧ ਪੜ੍ਹਾਂਗੇ ਤਾਂ ਸਾਨੂੰ ਗੁਰੂ ਸਾਹਿਬ ਨਾਲ ਗੱਲਾਂ ਕਰਨੀਆਂ ਆਉਣਗੀਆਂ। ਅਤੇ ਇਹ ਜਿਹੜਾ ਉਪਰਾਲਾ ਬਾਬਾ ਜੀ ਕਰ ਰਹੇ ਨੇ, ਅਤੇ ਮੈਂ ਖਾਸ ਕਰਕੇ ਇੱਥੋਂ ਦੀ ਪ੍ਰਬੰਧਕ ਕਮੇਟੀ, ਸਰਦਾਰ ਹਰਪਾਲ ਸਿੰਘ ਜੀ, ਸੈਕਟਰੀ ਸਾਹਿਬ ਜਿਹੜੇ ਸਾਡੇ ਦਲਜੀਤ ਸਿੰਘ ਜੀ ਨੇ, ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਮੈਨੂੰ ਉਹਨਾਂ ਨੇ ਮੌਕਾ ਦਿੱਤਾ ਆਪ ਸੰਗਤ ਦੇ ਦਰਸ਼ਨ ਕਰਨ ਦਾ। ਅਤੇ ਮੈਨੂੰ ਸਾਧ ਸੰਗਤ ਜੀ 29-30 ਸਾਲ ਹੋ ਗਏ ਨੇ ਦਰਬਾਰ ਸਾਹਿਬ ਸੇਵਾ ਕਰਦੇ ਨੂੰ। ਮੈਂ ਭਾਈ ਰਵਿੰਦਰ ਸਿੰਘ ਜੀ ਦੇ ਨਾਲ 14 ਸਾਲ ਤੋਂ ਤਬਲੇ ਦੀ ਸੇਵਾ ਕੀਤੀ ਹੈ, ਉਹਨਾਂ ਨੇ ਸਾਲ ਤੋਂ ਉਹਨਾਂ ਦੀ ਰਿਟਾਇਰਮੈਂਟ ਹੋ ਗਈ ਹੈ, ਅਤੇ ਮੈਂ ਨਿਰੰਤਰ ਉੱਥੇ ਸੇਵਾ ਕਰ ਰਿਹਾ। ਪਿਤਾ ਜੀ ਨੇ ਆਉਣਾ ਸੀ, ਕੁਛ ਭਾਈ ਬਲਜਿੰਦਰ ਸਿੰਘ ਉਹਨਾਂ ਨੇ ਕਿਹਾ ਸੀ ਕਿ ਸਾਡੇ ਸਥਾਨ 'ਤੇ ਜ਼ਰੂਰ ਆਉਣਾ, ਕੁਛ ਘਰੇਲੂ, ਪਿਤਾ ਜੀ ਮੇਰੇ ਵੱਡੇ ਤਾਇਆ ਜੀ ਦੀ ਡੈਥ ਹੋ ਗਈ, ਉਹ ਆ ਨਹੀਂ ਸਕੇ। ਪਿਤਾ ਜੀ ਨੇ ਫਿਰ ਮੈਨੂੰ ਕਿਹਾ ਕਿ ਤੁਸੀਂ ਜਾਣਾ ਜ਼ਰੂਰ ਆ। ਅਤੇ ਮੈਂ ਇੱਥੇ ਆਇਆ ਸੀ ਭਾਅ ਜੀ ਉਹਨਾਂ ਕੋਲ, ਅਤੇ ਭਾਅ ਜੀ ਨੇ ਕਿਹਾ ਕਿ ਤੁਸੀਂ ਗੁਰੂ ਘਰ 'ਤੇ ਮੈਂ ਮੱਥਾ ਟੇਕ ਕੇ ਜਾਂਦਾ ਹੀ ਹਾਂ, ਜਿੰਨੇ ਦਿਨ ਮੈਨੂੰ 4 ਦਿਨ ਹੋ ਗਏ, ਮੈਨੂੰ ਇੰਡੀਆ ਤੋਂ ਆਏ ਨੂੰ ਹਫ਼ਤਾ ਹੋ ਗਿਆ, ਤੇ ਮੈਂ ਬਹੁਤ ਧੰਨਵਾਦ ਕਰਦਾ ਗੁਰੂ ਪ੍ਰਬੰਧਕ ਕਮੇਟੀ ਦਾ ਕਿ ਜਿਨ੍ਹਾਂ ਨੇ ਮੈਨੂੰ ਇਹ ਮਾਣ ਦਿੱਤਾ ਤੇ ਮੈਂ ਸਾਧ ਸੰਗਤ ਜੀ ਆਪ

ਤੇ ਮੈਂ ਆਪ ਸਾਹਿਬ ਜੀ ਨੂੰ ਬੇਨਤੀ ਕਰਦਾ ਕਿ ਗੁਰੂ ਸਾਹਿਬ ਪਾਪਾ ਜੀ ਕਹਿੰਦੇ ਹੁੰਦੇ ਕਿ ਗੁਰੂ ਸਾਹਿਬ ਵਾਸਤੇ ਮੰਗਣਾ ਨਹੀਂ ਚਾਹੀਦਾ, ਗੁਰੂ ਸਾਹਿਬ ਤੇ ਦਿੰਦੇ ਨੇ, ਪਰ ਕੁਛ ਕਾਰਜ ਹੁੰਦੇ ਨੇ ਕਿ ਜਿਹੜੇ ਵੱਡੀਆਂ ਸੰਸਥਾ ਨੇ ਕਰਨੇ ਹੁੰਦੇ ਨੇ। ਤੇ ਇਹ ਪਾਪਾ ਜੀ ਨੇ ਪ੍ਰਿੰਟਰ ਲਵਾਇਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਪ੍ਰਬੰਧਕ ਕਮੇਟੀ ਜੀ ਨੂੰ ਤੇ ਹੋਰ ਕੋਈ ਸੰਸਥਾ ਜਿਹੜੀ ਮੈਨੂੰ ਇਹ ਮਾਧਿਅਮ ਰਾਹੀਂ ਸੁਣ ਰਹੀ ਹੈ ਕਿ ਪਿਤਾ ਜੀ ਦਾ ਜਿਹੜਾ ਹੁਣ ਜੀਵਨ ਹੈ ਇਸ ਵੇਲੇ ਉਹ 87 ਸਾਲ ਦੇ ਨੇ, ਪਰ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇਹ ਕਾਰਜ ਹੈ ਅਸੀਂ ਉਹਨਾਂ ਨੂੰ CD ਵੀ ਦੇ ਦਾਂਗੇ ਗੁਰੂ ਗ੍ਰੰਥ ਸਾਹਿਬ ਦੀ, ਪਰ ਇਹ ਨਿਰੰਤਰ ਪੋਥੀਆਂ ਛਪਦੀਆਂ ਰਹਿਣ, ਕੋਈ ਵੀ ਨੇਤਰਹੀਣ ਗੁਰਬਾਣੀ ਪੜ੍ਹਨ ਤੋਂ ਵਾਂਝਾ ਨਾ ਰਹੇ। ਅਤੇ ਇਸ ਕਰਕੇ ਇਹ ਪਾਪਾ ਜੀ ਦਾ ਕਾਰਜ ਜਿਹੜਾ ਆ ਇਹ ਉਹਨਾਂ ਨੇ ਸੰਪੂਰਨ ਕੀਤਾ ਆ, ਪਰ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਿ ਇਹ ਕਾਰਜ ਇੱਦਾਂ ਹੀ ਚੱਲਦਾ ਰਹੇ ਅਤੇ ਨੇਤਰਹੀਣ ਬੱਚੇ ਗੁਰਬਾਣੀ ਪੜ੍ਹਦੇ ਰਹਿਣ। ਮੈਂ ਅੰਤ ਵਿੱਚ ਸਾਡੇ ਭਾਅ ਜੀ ਬਲਜਿੰਦਰ ਸਿੰਘ ਜੀ ਅਤੇ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੂੰ ਸੇਵਾ ਮੁੱਖ ਸੇਵਾਦਾਰ ਸਰਦਾਰ ਹਰਪਾਲ ਸਿੰਘ ਜੀ, ਵੀਰ ਸੈਕਟਰੀ ਦਲਜੀਤ ਸਿੰਘ, ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਅਸਥਾਨ 'ਤੇ ਬੋਲਣ ਦਾ ਸਮਾਂ ਦਿੱਤਾ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬੇਅੰਤ ਮਿਹਰਾਨਤਾਂ ਕੀਤੀਆਂ ਨੇ ਜੋ ਸਾਨੂੰ ਪਾਠ ਬੋਧ ਸਮਾਗਮ ਦੀ ਬਖਸ਼ਿਸ਼ ਕੀਤੀ ਹੈ। ਅੱਜ ਆਪ ਜੀ 26ਵੇਂ ਦਿਨ ਦੇ ਅੰਦਰ ਹਾਜ਼ਰੀਆਂ ਭਰਨ ਵਾਸਤੇ ਹਾਜ਼ਰ ਹੋਏ ਹੋ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਮਹਾਰਾਜ ਜੀ ਦੇ ਦਰ ਕਰਦੇ ਪਿਆਰੇ ਉੱਥੋਂ ਦੀਆਂ ਬਖਸ਼ੀਆਂ ਹੋਈਆਂ ਰੂਹਾਂ ਦੇ ਦਰਸ਼ਨ ਹੁੰਦੇ ਨੇ, ਉਦੋਂ ਫਿਰ ਕਈ ਵਾਰੀ ਇਉਂ ਪ੍ਰਤੀਤ ਹੁੰਦਾ ਹੈ ਕਿ ਇਹ ਕੀਤੇ ਹੋਏ ਕਾਰਜ, ਚੱਲ ਰਹੇ ਕਾਰਜ ਮਹਾਰਾਜ ਜੀ ਦੀਆਂ ਖੁਸ਼ੀਆਂ ਨੇ। ਸੱਚੇ ਪਾਤਸ਼ਾਹ ਨੇ ਤਰਸ ਕੀਤਾ ਇਸੇ ਮਹਾਨ ਗੁਰਸਿੱਖਾਂ ਦੇ ਦਰਸ਼ਨ ਹੋਏ, ਸਾਡੇ ਕੋਲ ਅੱਖਾਂ ਨੇ ਗੁਰਮੁਖੋ

ਫਿਰ ਵੀ ਨਾਮ ਜਪਣ ਤੋਂ ਬਾਣੀ ਪੜ੍ਹਨ ਤੋਂ ਆਨਾ ਕਾਨੀ ਕਰਦੇ ਹਾਂ, ਪਰ ਉਹਨਾਂ ਨੂੰ ਪੁੱਛ ਕੇ ਵੇਖੀਏ ਜਿਹਨਾਂ ਕੋਲ ਅੱਖਾਂ ਨਹੀਂ, ਅੱਖਾਂ ਦੀ ਜੋਤ ਨਹੀਂ, ਉਹਨਾਂ ਦਾ ਦਿਲ ਕਿੰਨਾ ਤੜਫਦਾ ਹੋਏਗਾ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਇੱਕ ਵਾਰੀ ਕਿਸੇ ਨੇ ਉਹਨਾਂ ਨੂੰ ਇੰਟਰਵਿਊ ਵਿੱਚ ਭਾਈ ਸਾਹਿਬ ਜੀ ਨੂੰ ਪੁੱਛਿਆ ਸੀ, ਕਹਿੰਦੇ ਜੇ ਤੁਹਾਨੂੰ ਇੱਕ ਦਿਨ ਲਈ ਅੱਖਾਂ ਦੀ ਜੋਤ ਮਿਲ ਜਾਏ ਤਾਂ ਕੀ ਕਰੋਗੇ? ਕਹਿੰਦੇ ਫਿਰ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ, ਜੇ ਕਿਤੇ ਮੈਨੂੰ ਇੱਕ ਦਿਨ ਅੱਖਾਂ ਦੀ ਜੋਤ ਮਿਲ ਜਾਵੇ ਤਾਂ ਫਿਰ ਮੈਂ ਵੀ ਵੇਖ ਸਕਾਂ ਇਹਨਾਂ ਅੱਖਾਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਹੋ ਸਕਣ। ਸੋ ਇਹ ਬਖਸ਼ਿਸ਼ ਹੈ ਮਹਾਰਾਜ ਜੀ ਦੀ ਜੋ ਉਹਨਾਂ ਨੇ ਅਸੀਸਾਂ ਦੇ ਕੇ ਆਪਣੇ ਭਚੰਗੀ ਸਿੰਘ ਨੂੰ ਸਾਡੇ ਕੋਲ ਭੇਜਿਆ ਇਸ ਸਮਾਗਮ ਵਿੱਚ ਦਰਸ਼ਨ ਦੇਣ ਵਾਸਤੇ, ਹਾਜ਼ਰੀ ਲਵਾਉਣ ਵਾਸਤੇ, ਬਹੁਤ ਉਹਨਾਂ ਦਾ ਧੰਨਵਾਦ ਹੈ। ਸੋ ਆਓ ਹੁਣ ਆਪਾਂ ਸੰਥਿਆ ਪ੍ਰਾਰੰਭ ਕਰੀਏ ਜੀ। ਇੱਕ ਦੋ ਸਵਾਲ ਨੇ, ਫਿਰ ਉਹ ਆਪਾਂ ਬ੍ਰੇਕ ਤੋਂ ਬਾਅਦ ਆਪ ਜੀ ਦੇ ਨਾਲ ਸਾਂਝੇ ਕਰ ਲਵਾਂਗੇ। ਅੱਜ ਸੰਥਿਆ ਅੰਗ ਨੰਬਰ 880 ਤੋਂ ਸ਼ੁਰੂ ਹੋਣੀ ਹੈ ਜੀ। ਰਾਮ ਕਲੀ ਮਹੱਲਾ ਚੌਥਾ, ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੇ ਵੱਡ ਭਾਗ ਹੋਵੇ ਵੱਡ ਭਾਗੀ ਤਾਂ ਹਰ ਹਰ ਨਾਮ ਧਿਆਵੇ। ਇੱਥੋਂ ਸੰਥਿਆ ਪ੍ਰਾਰੰਭ ਹੋ ਰਹੀ ਹੈ। ਮਨ ਬਿਰਤੀਆਂ ਇਕਾਗਰ ਕਰਕੇ ਪੋਥੀ ਸਾਹਿਬਾਨਾਂ ਦੇ ਦਰਸ਼ਨ ਕਰੋ।

ਜੇ ਵਡਭਾਗ ਹੋਵੈ ਵਡਭਾਗੀ ਤਾਂ ਹਰ ਹਰ ਨਾਮ ਧਿਆਵੈ ਨਾਮ ਜਪਤ ਨਾਮੇ ਸੁਖ ਪਾਵੈ ਹਰ ਨਾਮੇ ਨਾਮ ਸਮਾਵੈ ਗੁਰਮੁਖ ਭਗਤ ਕਰਹੁ ਸਾਧ ਪ੍ਰਾਣੀ।

ਰਾਮ ਕਲੀ ਮਹੱਲਾ ਚੌਥਾ ਹਰ ਕੇ ਸਖਾ ਸਾਧ ਜਨ ਨੀਕੇ ਤਿਨ ਉਪਰ ਹਾਥ ਬਤਾਵੈ ਗੁਰਮੁਖ ਸਾਧ ਸਹੀ ਪ੍ਰਭ ਭਾਏ ਕਰ ਕਿਰਪਾ ਆਪ ਮਿਲਾਵੈ ਰਾਮ ਮੋਹ ਕਉ ਹਰ ਜਨ ਮੇਲ ਮਨ ਭਾਵੈ ਅਮਿਓ ਅਮਿਓ ਹਰ ਰਸ ਹੈ ਮੀਠਾ ਮਿਲ ਸੰਤ ਜਨਾ ਮੁਖ ਪਾਵੈ ਰਹਾਉ ਹਰ ਕੇ ਲੋਗ ਰਾਮ ਜਨ ਉਤਮ ਮਿਲ ਉਤਮ ਪਦਵੀ ਪਾਵੈ ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੈ ਸੇਵਕ ਜਨ ਸੇਵ ਹੈ ਸੇਵਡ ਭਾਗੀ

ਜਨ ਮਿਲਦਿਆ ਢਿੱਲ ਨਾ ਲਾਈਐ ਹਰ ਜਨ ਅੰਮ੍ਰਿਤ ਕੁੰਟ ਸਾਰਨੀਕੇ ਵਡਭਾਗੀ ਤਿਤ ਨਾ ਵਾਈਐ ਰਾਮ ਮੋਹ ਕਉ ਹਰ ਜਨ ਤਾਰੈ ਲਾਈਐ ਹਉ ਪਾਣੀ ਪੱਖਾ ਪੀਸਾਉ ਸੰਤ ਆਗੈ ਪੱਗ ਮਲ ਮਲ ਧੂਰ ਮੁਖ ਲਾਈਐ ਰਹਾਉ ਹਰ ਜਨ ਵੱਡੇ ਵੱਡੇ ਵੱਡ ਉੱਚੇ ਜੋ ਸਤਿਗੁਰ ਮੇਲ ਮਿਲਾਈਐ ਸਤਿਗੁਰ ਜੇਵੜ ਅਵਰਨਾ ਕੋਈ ਮਿਲ ਸਤਿਗੁਰ ਪੁਰਖ ਧਿਆਈਐ ਸਤਿਗੁਰ ਸਰਨ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ ਇੱਕ ਆਪਣੇ ਸੁਆਏ ਆਏ ਬਾਹ ਗੁਰ ਆਗੈ ਜੋ ਬਗੁਲ ਸਮਾਧ ਲਗਾਈਐ ਬਗੁਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁਖ ਲਾਈਐ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ ਰਾਮ ਕਲੀ ਮਹੱਲਾ ਚੌਥਾ ਸਤਿਗੁਰ ਦਇਆ ਕਰਹੁ ਹਰ ਮਿਲ ਹਉ ਮੇਰੇ ਪੀਤਮ ਪ੍ਰਾਨ ਹਰ ਰਾਇਆ ਹਮ ਚੇਰੀ ਹੋਏ ਲੱਗ ਹੈ ਗੁਰ ਚਰਨੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ ਰਾਮ ਮੈਂ ਹਰ ਹਰ ਨਾਮ

ਧੰਨ ਧੰਨ ਵਡਭਾਗ ਗੁਰ ਸਰਣੀ ਆਏ ਹਰ ਗੁਰ ਮਿਲ ਦਰਸ਼ਨ ਪਾਇਆ ਮੈਂ ਅਵਰ ਨਾ ਕੋਈ ਸੂਝੈ ਬੂਝੈ ਮਨ ਹਰ ਜਪ ਜਪਾਓ ਜਪਾਇਆ ਨਾਮਹੀਨ ਫਿਰ ਹੈ ਸੇ ਨਖਟੇ ਤਿੰਨ ਘਸ ਘਸ ਨੱਕ ਵਢਾਇਆ ਮੋਹ ਕਉ ਜਗ ਜੀਵਨ ਜੀਵਾਲ ਲੈ ਸੁਆਮੀ ਰਿਦ ਅੰਤਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਧਿਆਇਆ ਰਾਮ ਕਲੀ ਮਹੱਲਾ ਚੌਥਾ ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲਿਆ ਹਰ ਉਰ ਧਾਰੇ ਜੀ ਦਾਨ ਗੁਰ ਪੂਰੈ ਦੀਆ ਹਰ ਅੰਮ੍ਰਿਤ ਨਾਮ ਸਮਾਰੇ ਰਾਮ ਗੁਰ ਹਰ ਹਰ ਨਾਮ ਕੰਠ ਧਾਰੇ ਗੁਰਮੁਖ ਕਥਾ ਸੁਣੀ

ਰਿਦ ਮੰਗ ਹੈ ਹਾਥ ਪਸਾਰੇ ਹਰ ਜਸ ਜਪ ਜਪ ਵੱਡਾ ਵਡੇਰਾ ਗੁਰਮੁਖ ਰੱਖਾਓ ਔਰ ਧਾਰੇ ਜੇ ਵਡਭਾਗ ਹੋਵਹਿ ਤਾ ਜਪੀਐ ਹਰ ਭਉ ਜਲ ਪਾਰ

ਤੇ ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੁਪੈ ਸੁਆਮੀ, ਮਾਨਸ ਕੀ ਗਤ ਇਹੀ। ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਜੋ ਇੱਛਹੁ ਸੋਈ ਫਲ ਪਾਵਹੁ, ਫਿਰ ਦੁਖ ਨਾ ਵਿਆਪੈ ਕੋਈ ਰਹਾਉ। ਕਾਚੇ ਭਾਂਡੇ ਸਾਜ ਨਿਵਾਜੇ, ਅੰਤਰ ਜੋਤ ਸਮਾਈ। ਜੈਸਾ ਲਿਖਤ ਲਿਖਿਆ ਤੁਰ ਕਰਤੈ, ਹਮ ਤੈਸੀ ਕਿਰਤ ਕਮਾਈ। ਮਨ ਤਨ ਥਾਪ ਕੀਆ ਸਭ ਆਪਣਾ।

ਕਮਾਵਹੁ ਆਪਸ ਤੇ ਉਪਰ ਸਭ ਜਾਣਹੁ ਤਉ ਦਰਗਹਿ ਸੁਖ ਪਾਵਹੁ ਸੰਤਹੁ ਐਸੀ ਕਥਹੁ ਕਹਾਣੀ ਸੁਰ ਪਵਿੱਤਰ ਸੁਰ ਸੁਰ ਪਵਿੱਤਰ ਨਰ ਦੇਵ ਪਵਿੱਤਰਾ ਖਿਨ ਬੋਲਹੁ ਗੁਰਮੁਖ ਬਾਣੀ ਰਹਾਉ ਪ੍ਰਪੰਚ ਛੋੜ ਸਹਿਜ ਘਰ ਬੈਸਹੁ ਝੂਠਾ ਕਹਹੁ ਨਾ ਕੋਈ ਸਤਗੁਰ ਮਿਲਹੁ ਨਵੈ ਨਿਧ ਪਾਵਹੁ ਇਨ ਬਿਧ ਤਤ ਬਿਲੋਈ ਭਰਮ ਚੁਕਾਵਹੁ ਗੁਰਮੁਖ ਲਿਵ ਲਾਵਹੁ ਆਤਮ ਚੀਨਹੁ ਭਾਈ ਨਿਕਟ ਕਰ ਜਾਣਹੁ ਸਦਾ ਪ੍ਰਭ ਹਾਜਰ ਕਿਸ ਸਿਉ ਕਰਹੁ ਬੁਰਾਈ ਸਤਗੁਰ ਮਿਲਿਆ ਮਾਰਗ ਮੁਕਤਾ ਸਹਿਜੇ ਮਿਲੇ ਸੁਆਮੀ ਧਨ ਧਨ ਸੇ ਜਨ ਜਿਨੀ ਕਲ

0: ਰੋਗਨੀ ਸਦਾ ਆਨੰਦ ਗੁਰ ਪੂਰਾ ਪਾਇਆ ਤਾਂ ਉਤਰੀ ਸਗਲ ਬੇਉਗਣੀ ਇਹ ਬਿਧ ਹੈ ਮਨ ਜੋਗਨੀ ਮੋਹ ਸੋਗ ਰੋਗ ਲੋਗ ਨਾ ਵਿਆਪੈ ਤਹ ਹਰ ਹਰ ਹਰ ਰਸ ਭੋਗਨੀ ਰਹਾਉ ਸੁਰਗ ਪਵਿੱਤਰਾ ਮਿਰਤ ਪਵਿੱਤਰਾ ਭਯਾਲ ਪਵਿੱਤਰ ਅਲੋਗਨੀ ਆਗਿਆਕਾਰੀ ਸਦਾ ਸੁਖ ਪੁੰਚੈ ਜਤ ਕਤ ਪੇਖਾਉ ਹਰ ਗੁਣੀ ਨਹ ਸਿਵ ਸਖਤੀ ਜਲ ਨਹੀਂ ਪਵਨਾ ਤਹ ਆਕਾਰ ਨਹੀਂ ਮੇਦਨੀ ਸਤਗੁਰ ਜੋਗ ਕਾ ਤਹਾ ਨਿਵਾਸਾ ਜਹ ਅਵਗਤ ਨਾਥ ਅਗਮ ਧਨੀ ਤਨ ਮਨ ਹਰ ਕਾ ਧਨ ਸਭ ਹਰ ਕਾ ਹਰ ਕੇ ਗੁਣ ਹਉ ਕਿਆ ਗਣੀ ਕਹੋ ਨਾਨਕ ਹਮ ਤੁਮ ਗੁਰ ਖੋਈ ਹੈ ਅੰਬ ਹੈ ਅੰਬ ਮੇਲੋਗਣੀ ਰਾਮ ਕਲੀ ਮਹੱਲਾ ਪੰਜਵਾ
1: ਰਾਮ ਕਲੀ ਦੀ ਥਾਂ ਤੇ ਰਾਮ ਕਲੀ ਇਨਕ ਪੜ ਲਓ
0: ਰਾਮ ਕਲੀ ਮਹੱਲਾ ਪੰਜਵਾ
2: ਥੋੜਾ ਨਰਮ ਜਿਹਾ ਬੋਲਣਾ ਰਾਮ ਕਲੀ
0: ਰਾਮ ਕਲੀ ਮਹੱਲਾ ਪੰਜਵਾ ਤ੍ਰੈ ਗੁਣ ਰਹਿਤ ਰਹਿ ਨਿਰਾਰੀ ਸਾਧਕ ਸਿੱਧ ਨਾ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਗੁਰ ਕੈ ਖਜਾਨੈ ਅਚਰਜ ਕਿਛ ਕਹਿਣ ਨਾ ਜਾਈ ਬਸਤ ਅਗੋਚਰ

ਬਹੁਰ ਨਾ ਨਾਚੈ ਜਿਸ ਗੁਰ ਭੇਟੈ ਪੂਰਾ ਰਾਮ ਕਲੀ ਮਹੱਲਾ ਪੰਜਵਾ ਓ ਅੰਕਾਰ ਏਕ ਧੁਨ ਏਕੈ ਏਕੈ ਰਾਗ ਅਲਾਪੈ ਏਕਾ ਦੇਸੀ ਏਕ ਦਿਖਾਵੈ ਏਕੋ ਰਹਿਆ ਬਿਆਪੈ ਏਕਾ ਸੁਰਤ ਏਕਾ ਹੀ ਸੇਵਾ ਏਕਾ ਸੁਰਤ ਏਕਾ ਹੀ ਸੇਵਾ

ਪੰਚ ਬਚਿੱਤਰ ਕਰੇ ਸੰਤੋਖਾ, ਸਾਤ ਸੁਰਾ ਲੈ ਚਾਲੈ, ਬਾਜਾ ਮਾਣ ਤਾਣ ਤਜ ਤਾਨਾ, ਪਾਉ ਨਾ ਬੀਗਾ ਘਾਲੈ, ਫੇਰੀ ਫੇਰ ਨਾ ਹੋਵੇ ਕਾਬਹੀ, ਏਕ ਸ਼ਬਦ ਬੰਧ ਪਾਲੈ, ਨਾਰਦੀ ਨਰਹਰ ਜਾਣ ਹਧੂਰੇ, ਘੂੰਗਰ ਖੜਕ ਤਿਆਗ ਵਿਸੂਰੇ, ਸਹਿਜ ਆਨੰਦ ਦਿਖਾਵੈ ਭਾਵੈ, ਇਹੋ ਨਿਰਤਕਾਰੀ ਜਨਮ ਨਾ ਆਵੈ, ਜੇ ਕੋ ਆਪਣੇ ਠਾਕੁਰ ਭਾਵੈ।

ਗਿਆਨੀ ਮਿਲ ਕਰਹੋ ਬੀਚਾਰਾ, ਇਹੋ ਤਉ ਚਲਤ ਭਇਆ ਰਹਾਉ, ਅਗਲੀ ਅਗਲੀ ਕਿਛ ਖਬਰ ਨਾ ਪਾਈ, ਰੋਵਨ ਹਾਰ ਪੇ ਊਠ ਸਿਧਾਈ, ਪਰਮ ਮੋਹ ਕੇ ਬਾਂਧੇ ਬੰਧ, ਸੁਪਨ ਭਇਆ ਪਖ ਲਾਏ ਅੰਧ, ਇਹੋ ਇਹੋ

ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਚਾਰ ਪੁਕਾਰ ਹੈ ਨਾ ਤੂੰ ਮਨ ਹੈ, ਖੱਟ ਪੀ ਏਕਾ ਬਾਥ ਵਖਾਨ ਹੈ। ਦਸ ਅਸ਼ਟੀ ਮਿਲ ਏਕੋ ਕਹਿਆ, ਤਾਂ ਭੀ ਜੋਗੀ ਭੇਦ ਨਾ ਲਹਿਆ।

ਕਿਛ ਭਇਆ ਦੁਤੇੜਾ ਦੁਤੀਆ ਅਰਧੋ ਅਰਧ ਸਮਾਇਆ ਏਕ ਰਹਿਆ ਤਾਂ ਏਕ ਦਿਖਾਇਆ ਏਕੈ ਸੂਤ ਪਰੋਏ ਮਣੀਏ ਗਾਠੀ ਭਿੰਨ ਭਿੰਨ ਭਿੰਨ ਭਿੰਨ ਤਣੀਏ ਫਿਰਤੀ ਮਾਲਾ ਬਹੁ ਬਿਦ ਭਾਏ ਖਿੰਚਿਆ ਸੂਤ ਤਾਂ ਆਈ ਥਾਏ ਚਹੋ ਮਹਿ ਏਕੈ ਮੱਟ ਹੈ ਕੀਆ ਤਹਿ ਬਿਖੜੇ ਥਾਨ ਅਨਿਕ ਖਿੜਕੀਆ ਤਹਿ ਬਿਖੜੇ ਥਾਨ ਅਨਿਕ ਖਿੜਕੀਆ ਖੋਜਤ ਖੋਜਤ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ ਇਹੋ ਕਿੰਕੁਰੀ ਅਨੂਪ ਵਾਜੈ ਸੁਣ ਜੋਗੀ ਕਹਿ

ਸੁੰਦਰਾ ਧਾਰੀ ਮੰਗ ਹੈ ਟੂਕਾ ਤ੍ਰਿਪਤ ਨਾ ਪਾਵੈ ਨਾਥ ਛੋਟ ਜੱਚ ਹੈ ਲਾਜ ਨਾ ਆਵੈ ਚੱਲ ਚਿਤ ਜੋਗੀ ਆਸਣ ਤੇਰਾ ਸਿੰਘੀ ਵਾਜੈ ਨਿਤ ਉਦਾਸੇਰਾ ਗੁਰ ਗੋਰਖ ਕੀ ਤੈ ਬੂਜ ਨਾ ਪਾਈ ਫਿਰ ਫਿਰ ਜੋਗੀ ਆਵੈ ਜਾਈ ਜਿਸਨੋ ਹੋਆ ਨਾਥ ਕਿਰਪਾਲਾ ਰਹਿ ਰਾਸ ਹਮਾਰੀ ਗੁਰ ਗੋਪਾਲਾ ਨਾਮੈ ਖਿੰਤਾ ਨਾਮੈ ਬਸਤਰ ਜਨ ਨਾਨਕ ਜੋਗੀ ਹੋਆ ਅਸਥਿਰ ਨਾਮੈ ਖਿੰਥਾ ਨਾਮੈ ਬਸਤਰ ਜਨ ਨਾਨਕ ਜੋਗੀ ਹੋਆ ਅਸਥਿਰ ਇਉ ਜਪਿਆ ਨਾਥ ਦਿਨ ਰਹਿ ਨਾਈ ਹੁਣ ਪਾਇਆ ਗੁਰ ਗੋਸਾਈ ਰਹਾਓ ਦੂਜਾ ਰਾਮ ਕਲੀ ਮਹੱਲਾ ਪੰਜਵਾ ਕਰਨ ਕਰਾਵਨ ਸੋਈ ਆਨ ਨਾ ਦੀਸੈ ਕੋਈ ਠਾਕੁਰ ਮੇਰਾ ਸੁਗੜ ਸੁਜਾਨਾ ਗੁਰਮੁਖ ਮਿਲਿਆ

ਇਸ ਪਾਲੈ ਭਰਿਆ ਸਗਲ ਕੁਟੰਬ ਉਹ ਜਨ ਲੈ ਤਰਿਆ ਨਾ ਕਿਛ ਭਰਮ ਨਾ ਦੁਬਿਦਾ ਦੂਜਾ ਨਾ ਕਿਛ ਭਰਮ ਨਾ ਦੁਬਿਦਾ ਦੂਜਾ ਏਕੋ ਏਕ ਨਿਰੰਜਨ ਪੂਜਾ ਜਾਤ ਕਤ ਦੇਖੋ ਆਪ ਦਇਆਲ ਕਹੋ ਨਾਨਕ ਪ੍ਰਭ ਮਿਲੇ ਰਸਾਲ ਰਾਮ ਕਲੀ ਮਹੱਲਾ ਪੰਜਵਾ ਤਨ ਤੇ ਛੁਟਕੀ ਆਪਣੀ ਧਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋ ਕਿਛ ਕਰੈ ਸੋ ਮਨ ਮੇਰਾ ਮੀਠਾ ਤਾਂ ਇਹੋ ਅਚਰਜ ਨੈਨ ਹੋ ਡੀਠਾ ਤਾਂ ਇਹੋ ਅਚਰਜ ਨੈਨ ਹੋ ਡੀਠਾ ਅਬ ਮੋਹੇ ਜਾਨੀ ਰੇ ਮੇਰੀ ਗਈ ਬਲਾਏ ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ ਗੁਰਪੂਰੈ ਲੀਓ ਸਮਝਾਏ ਰਹਾਓ ਕਰ ਕਿਰਪਾ ਰਾਖਿਓ ਗੁਰ ਸਰਣਾ ਗੁਰ ਪਕਰਾਏ ਹਰ ਕੇ ਚਰਣਾ ਬੀਸ ਬਿਸੁਏ ਜਾ ਮਨ ਠਹਿਰਾਨਾ ਬੀਸ ਬਿਸੁਏ ਜਾ ਮਨ ਠਹਿਰਾਨੇ ਗੁਰ ਪਾਰ ਬ੍ਰਹਮ ਏਕੈ ਹੀ ਜਾਨੇ ਜੋ ਜੋ

ਮਨ ਕਿਨੋ ਦਹਿ ਦਿਸ ਬਿਸਰਾਮ ਤਿਲਕ ਚਰਾਵੈ ਤਿਲਕ ਚਰਾਵੈ ਪਾਈ ਪਾਏ ਤਿਲਕ ਚਰਾਵੈ ਪਾਈ ਪਾਏ ਲੋਕ ਪਚਾਰਾ ਅੰਧ ਕਮਾਏ ਖੱਟ ਕਰਮਾ ਅਰ ਆਸਣ ਧੋਤੀ ਭਾਗਠ ਗ੍ਰਹੇ ਪੜੈ ਨਿਤ ਪੋਥੀ ਭਾਗਠ ਗ੍ਰਹੇ ਪੜੈ ਨਿਤ ਪੋਥੀ ਮਾਲਾ ਫੇਰੈ ਮੰਗੈ ਵਿਭੂਤ ਇਹ ਬਿਧ ਕੋਏ ਨਾ ਤਰਿਓ ਮੀਤ ਸੋ ਪੰਡਿਤ ਗੁਰ ਸਬਦ ਕਮਾਏ ਤ੍ਰੈ ਗੁਣ ਕੀ ਓਸ ਉਤਰੀ ਮਾਏ ਚਤੁਰ ਬੇਦ ਪੂਰਨ ਹਰ ਨਾਏ ਨਾਨਕ ਤਿਸ ਕੀ ਸਰਣੀ ਪਾਏ ਰਾਮ ਕਲੀ ਮਹੱਲਾ ਪੰਜਵਾ ਕੋਟ ਬਿਗਨ ਨਹੀਂ ਆਵ ਹੈ ਨੇਰ ਅਨਕ ਮਾਇਆ ਹੈ ਤਾ ਕੀ ਚੇਰ ਅਨਕ ਪਾਪ ਤਾ ਕੇ ਪਾਨੀ ਹਾਰ ਜਾ ਕਉ ਮਯਾ ਭਈ ਕਰਤਾਰ ਜਿਸ ਹੈ ਸਹਾਈ ਹੋਏ ਭਗਵਾਨ ਅਨਕ ਜਤਨ ਉਆ ਕੈ ਸਰੰਜਾਮ ਅਨਕ ਜਤਨ ਉਆ

ਕਹਿਣ ਨਾ ਜਾਈ ਨਾਨਕ ਬਿਸਮਾਦ ਰਾਮ ਕਲੀ ਮਹੱਲਾ ਪੰਜਵਾ ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤ ਹੈ ਚਰਨ ਮਾਥਾ ਮੇਰੋ ਪਾਉਤ ਅਨੇਕ ਬਾਰ ਸੰਤ ਹੈ ਡੰਡੌਤ ਇਹੋ ਮਨ ਸੰਤਨ ਕੈ ਬਲਿਹਾਰ।

0: ਰਾਖਿਆ ਪੜਦਾ ਸੰਤ ਪ੍ਰਸਾਦ ਮੋਹੇ ਕਬਹੂ ਨਾ ਕੜਦਾ ਸੰਤ ਹੈ ਸੰਗ ਦੀਆ ਕਿਰਪਾਲ
1: ਸੰਤ ਕੜਦਾ ਥੋੜਾ ਜਿਹਾ ਡਾੜਾ ਪਾਰਾ ਬੋਲਣਾ
0: ਸੰਤ ਪ੍ਰਸਾਦ ਮੋਹੇ ਕਬਹੂ ਨਾ ਕੜਦਾ ਸੰਤ ਹੈ ਸੰਗ ਦੀਆ ਕਿਰਪਾਲ ਸੰਤ ਸਹਾਈ ਪਏ ਦਇਆਲ ਸੁਰਤ ਮਤ ਬੁੱਧ ਪਰਗਾਸ ਗਹਿਰ ਗੰਭੀਰ ਅਪਾਰ ਗੁਣਤਾਸ ਜੀਅ ਜੰਤ ਸਗਲੇ ਪ੍ਰਤਿ

0: ਕਤ ਨਾ ਹੀ ਥੋੜਾ ਵੱਖਰਾ ਵੱਖਰਾ ਕਤ ਨਾ ਹੀ ਹੋ ਗਿਆ ਪਾਠ
1: ਆਏ ਨਾ ਜਾਏ ਡੋਲੇ ਕਤ ਨਾ ਹੀ ਜਾ ਕੈ ਨਾਮ ਬਸੈ ਮਨ ਮਾਹੀ ਦੀਨ ਦਯਾਲ ਗੋਪਾਲ ਗੋਵਿੰਦ ਗੁਰਮੁਖ ਜਪੀਐ ਉਤਰੈ ਚਿੰਦ ਨਾਨਕ ਕਉ ਗੁਰ ਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਕਾਮ
2: ਰਾਮ ਕਲੀ ਮਹੱਲਾ।

ਜਾਪ ਜਪਲਾ ਗੁਰ ਕਿਰਪਾ ਤੇ ਹਿਰਦੈ ਵਾਸੈ ਭਉ ਜਲ ਪਾਰ ਪਰਲਾ ਰਹਾਉ। ਨਾਮ ਨਿਧਾਨ ਧਿਆਏ ਮਨ ਅਟਲ ਤਾ ਛੂਟ ਹੈ ਮਾਇਆ ਕੇ ਪਟਲ। ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾ ਤੇਰਾ ਹੋਏ ਨਿਰਮਲ ਜੀਓ। ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ। ਸੋ ਹਰ ਭਜਨ ਸਾਧ ਕੈ ਸੰਗ ਮਨ ਤਨ ਰਾਪੈ ਹਰ ਕੈ ਰੰਗ। ਛੋੜ ਸਿਆਣਪ ਬਹੁ ਚਤੁਰਾਈ ਮਨ ਬਿਨ ਹਰ ਨਾਵੈ ਜਾਏ ਨਾ ਕਾਈ। ਦਇਆ ਧਾਰੀ ਗੋਵਿੰਦ ਗੁਸਾਈ ਹਰ ਹਰ ਨਾਨਕ ਟੇਕ ਟਿਕਾਈ। ਰਾਮ ਕਲੀ ਮਹੱਲਾ ਪੰਜਵਾ ਸੰਤ ਕੈ ਸੰਗ ਰਾਮ ਰੰਗ ਕੇਲ ਆਗੈ ਜਮ ਸਿਓ ਹੋਏ ਨਾ ਮੇਲ। ਅਹੰ ਬੁੱਧ ਕਾ ਭਇਆ ਬਿਨਾਸ ਅਹੰ ਬੁੱਧ ਕਾ ਭਇਆ ਬਿਨਾਸ ਦੁਰਮਤ ਹੋਈ ਸਗਲੀ ਨਾਸ। ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅਹੰਕਾਰ ਨਾ ਕਾਜੈ। ਕੁਸਲ ਸੇਤੀ ਕਰ ਜਾਹੇ ਪੰਡਿਤ ਰਹਾਉ। ਹਰ ਕਾ ਜਸ ਨਿਧ ਲੀਆ ਲਾਭ ਪੂਰਨ ਭਏ ਮਨੋਰਥ ਸਾਭ। ਦੁਖ ਨਾਠਾ ਸੁਖ ਘਰ ਮਹਿ ਆਇਆ ਸੰਤ ਪ੍ਰਸਾਦ।

ਜਾਏ। ਹਰ ਕੀ ਕਥਾ ਸੁਨਤ ਪਵਿੱਤ, ਜਿਹਵਾ ਬਖਤ ਪਾਈ ਗਤ ਮਤ, ਸੋ ਪ੍ਰਵਾਨ ਜਿਸ ਹਿਰਦੈ ਵਸਾਈ, ਨਾਨਕ ਤੇ ਜਨ ਊਤਮ ਭਾਈ, ਰਾਮ ਕਲੀ ਮਹੱਲਾ।

ਉਹ ਚਰਨੀ ਆਏ ਪਈ ਸੁਣ ਸੰਤਹੁ ਨਿਰਮਲ ਵਿਚਾਰ ਰਾਮ ਨਾਮ ਬਿਨ ਗਤ ਨਹੀਂ ਕਾਈ ਗੁਰ ਪੂਰਾ ਭੇਟਤ ਉਧਾਰ ਰਹਾਉ ਜਬ ਉਸ ਕਉ ਕੋਈ ਦੇਵੈ ਮਾਨ ਤਬ ਆਪਸ ਉਪਰ ਰੱਖੈ ਗੁਮਾਨ ਜਬ ਉਸ ਕਉ ਕੋਈ ਮਨ ਪਰ ਹਰੈ ਤਬ ਉਹ ਸੇਵਕ ਸੇਵਾ ਕਰੈ ਮੁਖ ਬੇਰਾਵੈ ਅੰਤ ਠਗਾਵੈ ਇਕਤ ਠੌਰ ਉਹ ਕਹੀ ਨਾ ਸਮਾਵੈ ਓਨ ਮੋਹੇ ਬਹੁਤ ਬਹਿਮੰਡ ਰਾਮ ਜਨੀ ਕੀਨੀ ਖੰਡ ਖੰਡ ਜੋ ਮੰਗੈ ਸੋ ਭੁੱਖਾ ਰਹੈ ਇਸ ਸੰਗ ਰਾਚੈ ਸੋ ਕਛੂ ਨਾ ਲਹੈ ਇਸ ਹੈ ਤਿਆਗ ਸਤ ਸੰਗਤ ਕਰੈ ਵਡਭਾਗੀ ਨਾਨਕ ਉਹ ਤਰੈ ਰਾਮ।

0: ਗਿਆਨ ਆਪਣੇ ਵਸਤ ਤੂੰ ਆਪ ਪਛਾਣ ਪੀ ਅੰਮ੍ਰਿਤ ਸੰਤਨ ਪ੍ਰਸਾਦ ਵੱਡੇ ਭਾਗ ਹੋਵਹਿ ਤਉ ਪਾਈਐ ਬਿਨ ਜਿਹਵਾ ਕਿਆ ਜਾਣੈ ਸੁਆਦ ਰਹਾਉ ਅੱਠ ਦਸ ਵੇਦ ਸੁਣੇ ਕਹਿ ਡੋਰਾ ਕੋਟ ਪ੍ਰਗਾਸ ਨ ਦਿਸੈ ਅੰਧੇਰਾ ਪਸ਼ੂ ਪ੍ਰੀਤ ਘਾਸ ਸੰਗ ਰਚੈ ਜਿਸ ਨਾਹੀ ਬੁਝਾ ਜਿਸ ਨਹੀਂ ਬੁਝਾਵੈ ਸੋ ਕਿਤ ਬਿਧ ਬੁਝੈ ਜਾਨਨਹਾਰ ਰਹਿਆ ਪ੍ਰਭ ਜਾਨ ਓਤ ਪੋਤ ਭਗਤਨ ਸੰਗਾਨ ਬਿਗਸ ਬਿਗਸ ਆਪਣਾ ਪ੍ਰਭ ਗਾਵ ਹੈ ਨਾਨਕ ਤਿੰਨ ਜਮ ਨੇੜ ਨਾ ਆਵ ਹੈ ਰਾਮ ਕਲੀ ਮਹੱਲਾ ਪੰਜਵਾ ਦੀਨੋ ਨਾਮ ਕੀਓ ਪਵਿੱਤ ਹਰ ਧਨ ਰਾਸ ਨਿਰਾਸ ਇਹ ਬਿਤ ਕਾਟੀ ਬੰਦ ਹਰ ਸੇਵਾ ਲਾਏ ਕਾਟੀ ਬੰਦ ਹਰ ਸੇਵਾ ਲਾਏ ਹਰ ਹਰ ਭਗਤ ਰਾਮ ਗੁਣ ਗਾਏ ਬਾਜੇ ਅਨਹਦ ਬਾਜਾ ਰਸਕ ਰਸਕ ਗੁਣ ਗਾਵ ਹੈ ਹਰ ਜਨ ਆਪਣੇ ਗੁਰਦੇਵ ਨਿਵਾਜਾ ਰਹਾਉ ਆਏ ਬਣਿਓ ਪੂਰਬਲਾ ਭਾਗ ਜਨਮ ਜਨਮ ਕਾ ਸੋਇਆ ਜਾਗ ਗਈ ਗਿਲਾਨ ਸਾਧ ਕੈ ਸੰਗ ਮਨ ਤਨ ਰਾਤੋ ਹਰ ਕੈ ਰੰਗ ਰਾਖੇ ਰਾਖਣ ਹਾਰ ਦਿਆਲ ਨਾ ਕਿਛ ਸੇਵਾ ਨਾ ਕਿਛ ਘਾਲ ਕਰ ਕਿਰਪਾ ਪ੍ਰਭ ਕਿੰਨੀ ਦਇਆ ਬੂੜਤ ਦੁਖ ਮਹਿ ਕਾਢ ਲਇਆ ਸੁਣ ਸੁਣ ਉਪਜਿਓ ਮਨ ਮਹਿ ਚਾਉ ਆਠ ਪਹਿਰ ਹਰ ਕੇ ਗੁਣ ਗਾਉ ਗਾਵਤ ਗਾਵਤ ਪਰਮਗਤ ਪਾਈ ਗੁਰ ਪ੍ਰਸਾਦ ਨਾਨਕ ਲਿਵ ਲਾਈ ਰਾਮ ਕਲੀ ਮਹੱਲਾ ਪੰਜਵਾ ਕੌਡੀ ਬਦਲੈ ਤਿਆਗੈ ਰਤਨ ਛੋੜ ਜਾਏ ਤਾਹੂ ਕਾ ਜਤਨ ਸੋ ਸੰਚੈ ਜੋ ਹੋਛੀ ਬਾਤ ਮਾਇਆ ਮੋਹਿਆ ਟੇਡਾਉ ਜਾਤ ਅਭਾਗੇ ਤੈ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੇਤਿਓ ਮਨ ਮਾਹੀ ਰਹਾਉ ਅੰਮ੍ਰਿਤ ਕੌਰਾ ਬਿਖਿਆ ਮੀਠੀ ਸਾਕਤ ਕੀ ਬਿਧ ਨੈਨਹੁ ਡੀਠੀ ਕੂੜ ਕਪਟ ਅਹੰਕਾਰ ਰੀਝਾਨਾ ਨਾਮ ਸੁਨਤ ਜਨ ਬਿਸ਼ੂ ਡਸਾਨਾ ਨਾਮ ਸੁਨਤ ਜਨ ਬਿਸ਼ੂ ਡਸਾਨਾ ਮਾਇਆ ਕਾਰਨ ਸਦ ਹੀ ਝੂਰੈ ਮਨ ਮੁਖ ਕਬਹਿ ਨਾ ਉਸਤਤ ਕਰੈ
1: ਨਿਰਮੁਖ
0: ਮਨ ਮੁਖ ਕਬਹਿ ਨਾ ਉਸਤਤ ਕਰੈ ਨਿਰਭਉ ਨਿਰੰਕਾਰ ਦਾਤਾਰ ਤਿਸ ਸਿਉ ਪ੍ਰੀਤ ਨਾ ਕਰੈ ਗਵਾਰ ਸਭ ਸਾਹ ਸਿਰ ਸਾਚਾ ਸਾਹ ਵੇ ਮੋਹਤਾਜ ਪੂਰਾ ਪਾਤ ਸਾਹ ਮੋਹ ਮਗਨ ਲਪਟਿਓ ਭ੍ਰਮ ਗ੍ਰਹਿ ਨਾਨਕ ਤਰੀਐ ਤੇਰੀ ਮਿਹਰ ਰਾਮ ਕਲੀ ਮਹੱਲਾ ਪੰਜਵਾਂ।

ਦਿਆਲ ਮਨਤੇ ਕਬਹੁ ਨ ਬਿਸਰ ਗੋਪਾਲ ਤੇਰੇ ਦਾਸ ਕੀ ਹੋਵਾ ਧੂਰ ਨਾਨਕ ਕੀ ਪ੍ਰਭ ਸਰਦਾ ਪੂਰ ਰਾਮ ਕਲੀ ਮਹੱਲਾ ਪੰਜਵਾ ਤੇਰੀ ਸਰਨ ਪੂਰੇ ਗੁਰਦੇਵ ਤੁਧ ਬਿਨ ਦੂਜਾ ਨਾਹੀ ਕੋਇ ਤੂੰ ਸਮਰੱਥ ਪੂਰਨ ਪਾਰ ਬ੍ਰਹਮ ਸੋ ਧਿਆਏ ਪੂਰਾ ਜਿਸ ਕਰਮ ਤਰਨ ਤਾਰਨ ਪ੍ਰਭ ਤੇਰੋ ਨਾਉ ਏਕਾ ਸਰਨ ਗਹੀ ਮਨ ਮੇਰਾ ਤੁਧ ਬਿਨ ਦੂਜਾ ਨਾਹੀ ਥਾਉ ਰਹਾਉ ਜਪ ਜਪ ਜੀਵਾ ਤੇਰਾ ਨਾਉ ਆਗੈ ਦਰਗ ਹੈ ਪਾਵੋ ਠਾਉ ਦੁਖ ਅੰਧੇਰਾ ਮਨ ਤੇ ਜਾਏ ਦੁਰਮਤ ਬਿਨਸੈ ਰਾਚੈ ਹਰ ਨਾਏ ਚਰਨ ਕਮਲ ਸਿਉ ਲਾਗੀ ਪ੍ਰੀਤ ਗੁਰ ਪੂਰੇ ਕੀ ਨਿਰਮਲ ਰੀਤ ਭਉ ਭਾਗਾ ਨਿਰਭਉ ਮਨ ਬਸੈ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਕੋਟ ਜਨਮ ਕੇ ਕਾਟੇ ਫਾਹੇ ਪਾਇਆ ਲਾਭ ਸੱਚਾ ਧਨ ਲਾਹੇ ਤੋਟ ਨ ਆਵੈ ਅਖੁੱਟ ਭੰਡਾਰ ਨਾਨਕ ਭਗਤ ਸੋਹੈ ਹਰ ਦੁਆਰ ਰਾਮ ਕਲੀ ਮਹੱਲਾ ਪੰਜਵਾ ਰਤਨ ਜਿਵੇ ਹਰ ਨਾਮ ਸਤ ਸੰਤੋਖ ਗਿਆਨ ਸੂਖ ਸਹਿਜ ਦਇਆ ਕਾ ਪੋਤਾ ਹਰ ਭਗਤਾ ਹਵਾਲੈ ਹੋਤਾ ਮੇਰੇ ਰਾਮ ਕੋ ਭੰਡਾਰ ਖਾਤ ਖਰਚ ਕਛ ਤੋਟ ਨ ਆਵੈ ਅੰਤ ਨਹੀਂ ਹਰ ਪਾਰਾ ਵਾਰ ਰਹਾਉ ਕੀਰਤਨ ਨਿਰਮੋਲ ਕਹੀਰਾ ਆਨੰਦ ਗੁਣੀ ਗਹੀਰਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ ਸੁਨ ਸਮਾਧ ਗੁਫਾ ਤਹਿ ਆਸਨ ਕੇਵਲ ਬ੍ਰਹਮ ਪੂਰਨ ਤਹਿ ਬਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ ਤਹਿ ਹਰਖ ਨਾ ਸੋਗ ਨਾ ਜਨਮ ਨਾ ਮਰਤ ਕਰ ਕਿਰਪਾ ਜਿਸ ਆਪ ਦਿਵਾਇਆ ਸਾਧ ਸੰਗ ਤਿਨ ਹਰ ਧਨ ਪਾਇਆ ਦਇਆਲ ਪੁਰਖ ਨਾਨਕ

0: ਗਿਆਨ ਸੁਰਤ ਮਤ ਨਾਹੀ ਕਿਛ ਗਿਆਨ ਜਾਪ ਤਾਪ ਸੀਲ ਨਹੀਂ ਧਰਮ ਕਿਛੂ ਨਾ ਜਾਣੋ ਕੈਸਾ ਕਰਮ ਠਾਕੁਰ ਪ੍ਰੀਤਮ ਪ੍ਰਭ ਮੇਰੇ ਤੁਜ ਬਿਨ ਦੂਜਾ ਅਵਰ ਨਾ ਕੋਈ ਭੂਲਹ ਚੂਕਹ ਪ੍ਰਭ ਤੇਰੇ ਰਹਾਉ ਰਿੱਧ ਨਾ ਬੁੱਧ ਨਾ ਸਿੱਧ ਪ੍ਰਗਾਸ ਬਿਖੈ ਵਿਆਧ ਕੇ ਗਾਵ ਮਹਿ ਬਾਸ
1: ਰਿੱਧ ਨਾ ਬੁੱਧ ਨਾ ਸਿੱਧ ਪ੍ਰਗਾਸ ਜਿਹੜਾ ਪਹਿਲਾ ਨੰਨਾ ਹੈ ਉਹ ਸੰਬੰਧਕ ਲੱਗੇਗਾ ਰਿੱਧ ਤੇ ਬੁੱਧ ਦੇ ਨਾਲ ਦੂਜਾ ਫਿਰ ਨਾ ਸਿੱਧ ਪ੍ਰਗਾਸ
0: ਰਿੱਧ ਨਾ ਬੁੱਧ

ਤਨ ਤਨ ਹਰ ਓਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸ ਹੀ ਕੀ ਓਟ ਸਦੀਵ ਜਾ ਕੇ ਕੀਨੇ ਹੈ ਜੀਵ ਜਾ ਕੇ ਕੀਨੇ ਹੈ ਜੀਵ ਸਿਮਰਤ ਹਰ

0: ਧਿਆਨ ਧੂਰ ਸੰਤਨ ਕੀ ਮਸਤਕ ਲਾਏ ਜਨਮ ਜਨਮ ਕੀ ਦੁਰਮਤ ਮਲ ਜਾਏ ਜਿਸ ਭੇਟਤ ਮਿਟੈ ਅਭਿਮਾਨ ਪਾਰ ਬ੍ਰਹਮ ਸਭ ਨਦਰੀ ਆਵੈ ਕਰ ਕਿਰਪਾ ਪੂਰਨ ਭਗਵਾਨ ਰਹਾਓ ਗੁਰ ਕੀ ਕੀਰਤ ਜਪੀਐ ਹਰ ਨਾਉ ਗੁਰ ਕੀ ਭਗਤ ਸਦਾ ਗੁਣ ਗਾਓ ਗੁਰ ਕੀ ਸੁਰਤ ਨਿਕਟ ਕਰ ਜਾਨ ਗੁਰ ਕਾ ਸ਼ਬਦ ਸਤ ਕਰ ਮਾਨ ਗੁਰ ਬਚਨੀ ਸੰਸਰ ਸੁਖ ਦੁਖ ਕਦੇ ਨ ਵਿਆਪੈ ਤ੍ਰਿਸ਼ਨਾ ਭੂਖ ਮਨ ਸੰਤੋਖ ਸ਼ਬਦ ਗੁਰ ਰਾਜੇ ਜਪ ਗੋਬਿੰਦ ਪੜਦੇ ਸਭ ਕਾਜੇ
1: ਜਪ ਇਹ ਪਾਠ ਇੱਥੇ ਭਾਰਾ ਕੀਤਾ ਨਾ ਰਾਜੇ ਮਨ ਨੂੰ ਸੰਤੋਖ ਆ ਗਿਆ ਸ਼ਬਦ ਗੁਰੂ ਦੇ ਨਾਲ ਰੱਜ ਕੇ ਸੋ ਇਸ ਕਰਕੇ ਇਹ ਪਾਠ

0: ਜੀ ਨੇ ਰਾਜ ਕਰਨਾ ਜਿਸ ਤਰ੍ਹਾਂ ਹੋਇਆ ਭਾਰਾ, ਇਹ ਜ਼ਰੂਰ ਆਪ ਜੀ ਨੇ ਕਿਰਪਾ ਕਰਕੇ ਖਿਆਲ ਰੱਖਣਾ।
1: ਗੁਰ ਪਰਮੇਸ਼ਰ, ਗੁਰ ਗੋਬਿੰਦ, ਗੁਰ ਦਾਤਾ ਦਇਆਲ ਬਖ ਸਿੰਧ, ਗੁਰ ਚਰਨੀ ਜਾ ਕਾ ਮਨ ਲਾਗਾ, ਨਾਨਕ ਦਾਸ ਤਿਸ ਪੂਰਨ ਭਾਗਾ, ਰਾਮ ਕਲੀ ਮਹੱਲਾ ਪੰਜਵਾ, ਕਿਸ ਪਰਵਾਸੈ ਵਿਚਰਹਿ ਭਵਨ, ਮੂੜ ਮੁਗਦ ਤੇਰਾ ਸੰਗੀ ਕਵਨ, ਰਾਮ ਸੰਗੀ ਤਿਸ ਗਤ ਨਹੀਂ ਜਨ ਹੈ, ਪੰਚ ਬਟਵਾਰੇ ਸੇ ਮੀਤ ਕਰ ਮਨ ਹੈ, ਸੋ ਘਰ ਸੇਵ ਜਿਤ ਉਧਰ ਹੈ ਮੀਤ, ਗੁਣ ਗੋਬਿੰਦ ਰਵੀਐ ਦਿਨ ਰਾਤੀ, ਸਾਧ ਸੰਗ ਕਰ ਮਨ ਕੀ ਪ੍ਰੀਤ, ਰਹਾਉ ਜਨਮ ਬਿਹਾਰ।

ਇਹ ਲੋਕੇ ਸੁਖ ਪਾਇਆ ਨਹੀਂ ਭੇਟਤ ਧਰਮ ਰਾਇਆ ਹਰ ਦਰਗਹ ਸੋਭਾਵੰਤ ਹੁਣ ਗਰਭ ਨਾਹੀਂ ਬਸੰਤ ਜਾਨੀ ਸੰਤ ਕੀ ਮਿੱਤਰਾ।

0: ਰਹਾਓ
1: ਬਰਨਨਾ ਜਿਹੜੇ ਨੰਨੇ ਆ ਨਾ ਜਿਹੜਾ ਨੰਨਾ ਕੋਈ ਸ਼ਬਦ ਦੇ ਪਿੱਛੇ ਆਉਂਦਾ ਅਗਲਾ ਨੰਨਾ ਜਿਹੜਾ ਨਾ ਉਹਨਾਂ ਨੂੰ ਇਕੱਠਿਆਂ ਨਹੀਂ ਜੋੜਨਾ ਅੱਡ ਅੱਡ ਕਰਕੇ ਪਤਾ ਸਪਸ਼ਟ ਹੋਵੇ ਕਿ ਦੋ ਨੰਨੇ ਨੇ ਇੱਥੇ ਬਰਨਨਾ
0: ਬਰਨ ਨਾ ਸਾਕਾਓ ਬਹੁ ਗੁਣ ਤੇਰੇ ਰਹਾਓ ਦੀਸਤ ਮਾਸ ਨਾ ਖਾਏ ਬਿਲਾਈ ਮਹਾਂ ਕਸਾਬ ਛੁਰੀ ਸੱਟ ਪਾਈ।

ਬੈਸੰਤਰ ਭਾਗੈ, ਇੰਧਨ ਤੇ ਬੈਸੰਤਰ ਭਾਗੈ, ਮਾਟੀ ਕਉ ਜਲ ਦਹਿ ਦਿਸ ਤਿਆਗੈ, ਉਪਰ ਚਰਨ ਤਲੈ ਆਕਾਸ, ਘਟ ਮਹਿ ਸਿੰਧ ਕੀਓ ਪਰਗਾਸ, ਐਸਾ ਸਮਰਥ ਹਰ ਜੀਓ ਆਪ, ਐਸਾ ਸਮਰਥ ਹਰ ਜੀਓ ਆਪ, ਨਿਮਖ ਨਾ ਬਿਸਰੈ ਜੀ ਭਗਤਨ।

ਹੁੰਦੀ ਕਉ ਅਣ ਹੁੰਦੀ ਹਿਰੈ ਦੇਹੀ ਗੁਪਤ ਵਿਦੇਹੀ ਦਿਸੈ ਦੇਹੀ ਗੁਪਤ ਵਿਦੇਹੀ ਦਿਸੈ ਦੇਹੀ ਗੁਪਤ ਵਿਦੇਹੀ ਦਿਸੈ ਸਗਲੇ ਸਾਜ ਕਰਤ ਜਗਦੀਸੈ ਠੱਗਣ ਹਾਰ ਅਣ ਠੱਗਦਾ ਠੱਗੈ ਬਿਨ ਵੱਖਰ ਫਿਰ ਫਿਰ ਉੱਠ ਲਾਗੈ ਸੰਤ ਸਭਾ ਮਿਲ ਕਰੋ ਬਖਿਆਣ ਸਿਮਰਤ ਸਾਸਤ ਵੇਦ ਪੁਰਾਣ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਨਾਨਕ ਤਾ ਕੀ ਪਰਮ ਗਤ ਹੋਏ ਰਾਮ ਕਲੀ ਮਹੱਲਾ ਪੰਜਵਾ ਜੋ ਤਿਸ ਭਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਬਿਨ ਨਾਹੀ ਆਨ ਬੀਆ ਰਹਾਉ ਪੁੱਤ ਕਲੱਤਰ ਲਖਮੀ ਦੀਸੈ ਇਨ ਮਹਿ ਕਿਛੂ ਨਾ ਸੰਗ ਲਿਆ ਬਿਖੈ ਠਗੌਰੀ ਖਾਏ ਭੁਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਵਿਗੁਤਾ ਗਰਭ ਜੋਨ ਮਹਿ ਕਿਰਤ ਪਿਆ ਪੁਰਬ ਕਮਾਣੇ ਛੋਟਹਿ ਨਾਹੀ ਜਮ ਦੂਤ ਗ੍ਰਾਸਿਓ ਮਹਾ ਭਇਆ ਬੋਲੈ ਝੂਠ ਕਮਾਵੈ ਅਵਰਾ ਤ੍ਰਿਸਨ ਨਾ ਬੂਝੈ ਤ੍ਰਿਸਨ ਬੋਲੈ ਝੂਠ ਕਮਾਵੈ ਅਵਰਾ ਤ੍ਰਿਸਨ ਨਾ ਬੂਝੈ ਬਹੁਤ ਹਯਾ ਅਸਾਧ ਰੋਗ ਉਪਜਿਆ ਸੰਤ ਦੂਖਨ ਦੇਹ ਬਿਨਾਸੀ ਮਹਾਖਯਾ ਜਿਨਹੈ ਨਿਵਾਜੇ ਤਿਨ ਹੀ ਸਾਜੇ ਆਪੇ ਕੀਨੇ

0: ਧਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾ ਕੈ ਮਸਤਕ ਰਾਖੈ ਹਾਥ ਪ੍ਰਭ ਮੇਰੋ ਅਨਾਥ ਕੋ ਨਾਥ ਪਤਿਤ ਉਧਾਰਣ ਕਿਰਪਾ ਨਿਧਾਨ ਸਦਾ ਸਦਾ ਜਾਈਐ ਕੁਰਬਾਨ ਨਿਰਮਲ ਮੰਤ ਦੇ ਜਿਸ ਦਾਨ ਤਜਹਿ ਬਿਕਾਰ ਬਿਨਸੈ ਅਭਿਮਾਨ ਏਕ ਧਿਆਈਐ ਸਾਧ ਕੈ ਸੰਗ ਪਾਪ ਬਿਨਾਸੇ ਨਾਮ ਕੈ ਰੰਗ ਗੁਰ ਪਰਮੇਸੁਰ ਸਗਲ ਨਿਵਾਸ ਘਟ ਘਟ ਰਵ ਰਹਿਆ ਗੁਣਦਾਸ ਦਰਸ ਦੇਹ ਧਾਰੋ ਪ੍ਰਭ ਆਸ ਨਿਤ ਨਾਨਕ ਚਿਤਵੈ ਸਚ ਅਰਦਾਸ
1: ਰਾਗ ਰਾਮ ਕਲੀ ਮਹੱਲਾ ਪੰਜਵਾ ਘਰ ਦੂਜਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਵਹੁ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁ

ਨਿਵਾਸ ਸੰਤ ਸੰਗਤ ਮਹਿ ਹੋਏ ਉਧਾਰ ਨਾਨਕ ਭਵ ਜਲ ਉਤਰਸ ਪਾਰ ਰਾਮ ਕਲੀ ਮਹੱਲਾ ਪੰਜਵਾ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂੜਾ ਰਹਾਉ ਏਕ ਅਰਾਧਾਉ ਸਾਚਾ ਸੋਏ ਜਾ ਕੀ ਸਰਨ ਸਦਾ ਸੁਖ ਹੋਏ ਨੀਤ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨਸੇ ਸਭ ਦੁਖ ਸਹਿਜ ਆਨੰਦ ਕਰਾਓ ਮੇਰੇ ਭਾਈ ਗੁਰ ਪੂਰੈ ਸਭ ਚਿੰਤ ਮਿਟਾਈ ਆਠ ਪਹਿਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋਆ ਆਪ ਰਾਗ ਰਾਮ ਕਲੀ ਮਹੱਲਾ ਪੰਜਵਾ ਪੜਤਾਲ ਘਰ ਤੀਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਨਰ ਨਰ ਹੈ ਨਮਸਕਾਰੰ ਜਲਨ ਥਲਨ ਬਸੁਦ ਗਗਨ ਜਲਨ ਥਲਨ ਬਸਤ ਗਗਨ ਏਕ ਏਕੰਕਾਰੰ ਰਹਾਉ ਹਰਨ ਧਰਨ ਪੁਨ ਪੁਨ ਹੈ ਕਰਨ ਨਹਿ ਗ੍ਰਹਿ ਨਿਰੰਹਾਰੰ ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ਰਾਮ ਕਲੀ ਮਹੱਲਾ ਪੰਜਵਾ ਰੂਪ ਰੰਗ ਸੁਗੰਧ ਭੋਗ ਤਿਆਗ ਚੱਲੇ ਮਾਇਆ ਛਲੇ ਕਨਕ ਕਾਮਣੀ ਰਹਾਉ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਧਾਰੈ ਨਹਿ ਸੰਗ ਗਾਮਣੀ ਸੁਤ ਸੁਤ ਕਲੱਤਰ ਭਰਾਤ ਮੀਤ ਉਰਜ ਪਰਿਓ ਭਰਮ ਮੋਹਿਓ ਇਹ ਬਿਰਖ ਸ਼ਾਮਣੀ ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ

0: ਜਾਨਾ ਰਹਾਉ ਬੜਭਾਗੀ ਤੇਹ ਜਾਨ ਕਉ ਜਾਨਾਉ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੈ ਫੁਨ ਬੈ ਕੁੰਠ ਸਿਧਾਵੈ ਅਜਾ ਮਲ ਕਉ ਅੰਤ ਕਾਲ ਮੈਂ ਨਾਰਾਇਣ ਸੁਧ ਆਈ
1: ਪਾਠ ਅਜਾ ਮਲ
0: ਅਜਾ ਮਲ ਕਉ
1: ਅਜਾ ਮਲ ਥੋੜਾ ਜਿਹਾ ਮਤਲਬ ਨਖੇੜ ਕੇ ਜੇ ਬੋਲਣਾ ਅਜਾ ਮਲ ਦੋ ਸ਼ਬਦਾਂ ਦਾ ਜੋੜ ਹੈ
0: ਅਜਾ ਮਲ ਕਉ ਅੰਤ ਕਾਲ ਮੈਂ ਨਾਰਾਇਣ ਸੁਧ ਆਈ ਜਾ ਗਤ ਕਉ ਜੋ ਈਸ਼ਵਰ ਬਾਛਤ ਸੋ ਗਤ ਛਿਨ ਮਹਿ ਪਾਈ ਨਾਹਨ ਗੁਣ ਨਾਹਨ ਕਛ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਧ ਰਾਮ ਕਾ ਦੇਖੋ ਅਭੈ ਦਾਨ ਤੇਹ ਦੀਨਾ ਰਾਮ ਕਲੀ ਮਹੱਲਾ ਨਾਵਾ ਸਾਧੋ ਕੌਣ ਜੁਗਤ ਅਬ ਕੀਜੈ ਜਾ ਤੇ ਦੁਰਮਤ ਸਗਲ ਬਿਨਾਸੈ ਰਾਮ ਭਗਤ ਮਨ ਭੀਜੈ ਰਹਾਉ ਮਨ ਮਾਇਆ ਮੈਂ ਉਰਜ ਰਹਿਓ ਹੈ ਬੂਝੈ ਨਹਿ ਕਛ ਗਿਆਨਾ ਕੌਣ ਨਾਮ ਜਗ ਜਾ ਕੈ ਸਿਮਰੈ ਪਾਵੈ ਪਦ ਨਿਰਬਾਨਾ ਭਏ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਇਹ ਕੀਏ ਜਿਹ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸ ਬਾਸੁਰ ਮੈਂ ਨਿਮਖ ਏਕ ਉਰ ਧਾਰੈ ਜਮ ਕੋ ਤਰਾਸ ਮਿਟੈ ਨਾਨਕ ਤੇਹ ਅਪਨੋ ਜਨਮ ਸੁਵਾਰੈ ਰਾਮ ਕਲੀ ਮਹੱਲਾ ਨਾਵਾ ਪ੍ਰਾਨੀ ਨਾਰਾਇਣ ਸੁਧ ਲੇਹ ਛਿਨ ਛਿਨ ਔਧ ਘਟੈ ਨਿਸ ਬਾਸੁਰ ਬ੍ਰਥਾ ਜਾਤ ਹੈ ਦੇਹ ਰਹਾਉ ਤਰਨਾ ਪਿਓ ਵਿਖਿਨ ਸਿਉਂ ਖੋਇਓ ਬਾਲਪਨ ਅਗਿਆਨਾ ਬਿਰਧ ਭਇਓ ਅਜਹੂ ਨਹੀਂ ਸਮਝੈ ਕੌਣ ਕੁਮਤ ਉਰਝਾਨਾ ਮਾਨਸ ਜਨਮ ਦੀਓ ਜਿਹ ਠਾਕੁਰ ਸੋ ਤੈ ਕਿਉ ਬਿਸਰਾਇਓ ਮੁਕਤ ਹੋਤ ਨਰ ਜਾ ਕੈ ਸਿਮਰੈ ਨਿਮਖ ਨਾ ਤਾ ਕੋ ਗਾਇਓ ਮਾਇਆ ਕੋ ਮਦ ਕਹਾ ਕਰਤ ਹੈ ਸੰਗ ਨਾ ਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾਮਨ ਹੋਏ ਹੈ ਅੰਤ ਸਹਾਈ
2: ਇੱਥੇ ਹੁਣ ਆਪਾਂ ਸਮਾਪਤੀ ਕਰ ਲੈਂਦੇ ਹਾਂ ਜਿਹੜਾ ਪਾਠ ਆ ਉੱਪਰ ਆਇਆ ਸੀ ਤਰਨਾਪੋ ਇਹਨੂੰ ਇਕੱਠਾ ਹੀ ਕਰਨਾ ਹੈ ਤਰਨਾਪੋ ਮਤਲਬ ਜਵਾਨੀ ਜਿਵੇਂ ਤਰਨਾ ਦਲ ਤੇ ਬੁੱਢਾ ਦਲ ਤਰਨਾ ਦਲ ਜਵਾਨਾਂ ਦਾ ਬੁੱਢਾ ਦਲ ਬੁੱਢਿਆਂ ਦਾ ਤਰਨਾਪੋ ਜਵਾਨੀ ਦਾ ਵਾਚਕ ਹੈ ਸੋ ਇਹ ਪਾਠ ਇਕੱਠਾ ਹੀ ਕਰਨਾ ਹੈ ਹੁਣ ਆਪਦੀ ਜਲ ਪਾਣੀ ਵਰਤ ਕੇ ਫਿਰ ਹਾਜ਼ਰ ਹੋ ਜਾਣਾ ਇੱਥੇ ਆਪਾਂ ਇੱਕ ਵਾਰ ਸਮਾਪਤੀ ਕਰ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਜੀ ਵਾਪਸ ਆਪਣੀ ਆਪਣੀ ਜਗ੍ਹਾ ਤੇ ਸੱਜ ਕੇ ਪੋਥੀਆਂ ਪ੍ਰਕਾਸ਼ ਕਰ ਲਓ ਜੀ। ਕੱਲ ਇੱਕ ਸਵਾਲ ਸੰਗਤ ਦਾ ਆਇਆ ਸੀ ਕਿ ਜਿਸ ਤਰ੍ਹਾਂ ਅਸੀਂ ਜਦੋਂ ਦਿਨਾਂ ਦੇ ਨਾਂ ਲੈਂਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਪਰ ਗੁਰਬਾਣੀ ਦੇ ਵਿੱਚ ਐਤਵਾਰ ਦੀ ਥਾਂ ਤੇ ਆਇਆ ਆਦਿਤਵਾਰ। ਫਿਰ ਜਿਵੇਂ ਸ਼ਨੀਵਾਰ ਅਸੀਂ ਕਹਿੰਦੇ ਹਾਂ ਤਾਂ ਉੱਥੇ ਆਇਆ ਸ਼ਨਿਸ਼ਰਵਾਰ। ਸੋ ਇਹ ਦਿਨਾਂ ਦੇ ਨਾਂ ਕਿਵੇਂ ਪਏ ਤੇ ਕਿਵੇਂ ਰੱਖੇ ਗਏ ਸਾਡੀ ਬੋਲੀ ਵਿੱਚ ਤੇ ਉੱਧਰ ਕਿਵੇਂ ਫਰਕ ਆਇਆ? ਜਿਵੇਂ ਪਹਿਲਾਂ ਸ਼ਬਦ ਸੰਕ੍ਰਾਂਤ ਹੀ ਹੁੰਦਾ ਸੀ, ਫਿਰ ਸੰਗਰਾਂਦ ਬਣ ਗਿਆ, ਪਹਿਲਾਂ ਅਮਾਵਸਿਆ ਹੁੰਦਾ ਸੀ ਫਿਰ ਮੱਸਿਆ ਬਣ ਗਿਆ, ਪਹਿਲਾਂ ਗੋਹਜ ਥਲੀ ਹੁੰਦਾ ਸੀ ਉੱਥੋਂ ਗੁਥਲੀ ਬਣ ਗਿਆ। ਸੋ ਮੈਂ ਬਾਈ ਜੀ ਨੂੰ ਬੇਨਤੀ ਕਰਦਾ ਵੀ ਇਹਦੇ ਬਾਰੇ ਥੋੜ੍ਹਾ ਜਿਹਾ ਆਪ ਸੰਗਤਾਂ ਨੂੰ ਦਰਸਾ ਦੇਣਗੇ ਵੀ ਇਹ ਕਿਵੇਂ ਬੋਲੀ ਵਿੱਚ ਫਰਕ ਆਉਣ ਕਰਕੇ ਕਿਸ ਤਰ੍ਹਾਂ ਫਿਰ ਇਹ ਅੱਖਰਾਂ ਦਾ ਤੇ ਨਾਵਾਂ ਦਾ ਕਿਵੇਂ ਫਰਕ ਪੈਂਦਾ ਹੈ। ਹਾਂਜੀ ਬਾਈ ਜੀ।
2: ਸਭ ਸੰਗਤ ਦੇ ਚਰਨਾਂ ਵਿੱਚ ਨਿਮਰ ਸਾ ਪ੍ਰੇਮ ਬੇਨਤੀ ਹੈ, ਕੁਝ ਵਿਦਿਆਰਥੀਆਂ ਵੱਲੋਂ ਸਵਾਲ ਆਇਆ ਸੀ ਜਿਹੜੀ ਸਾਡੀ ਆਮ ਬੋਲੀ ਵਿੱਚ ਜਾਂ ਭਾਸ਼ਾ ਵਿੱਚ ਸ਼ਬਦ ਬੋਲੇ ਜਾਂਦੇ ਹਨ, ਜਿਉਂ ਕਹਿ ਲਓ ਪੰਜਾਬੀ ਭਾਸ਼ਾ ਦੇ ਵਿੱਚ ਜੋ ਨਾਮ ਬੋਲੇ ਜਾਂਦੇ ਹਨ ਗੁਰਬਾਣੀ ਵਿੱਚ ਉਹਨਾਂ ਨਾਲੋਂ ਕੁਛ ਵੱਖਰੇ ਰੂਪ ਦੇ ਵਿੱਚ ਉਹ ਨਾਮ ਲਿਖੇ ਮਿਲਦੇ ਹਨ, ਐਸਾ ਫਰਕ ਕਿਉਂ ਹੈ? ਸਭ ਤੋਂ ਪਹਿਲੀ ਬੇਨਤੀ ਇਹ ਹੈ, ਕਈ ਜਿਹੜੇ ਸ਼ਬਦ ਨੇ ਉਹ ਹੋਰ ਭਾਸ਼ਾ ਤੋਂ ਲਏ ਗਏ ਹਨ। ਵਿਦਵਾਨਾਂ ਦੇ ਮਤ ਅਨੁਸਾਰ ਤਿੰਨ ਪ੍ਰਕਾਰ ਦੇ ਸ਼ਬਦ ਹੁੰਦੇ ਨੇ। ਉਹ ਤਿੰਨ ਪ੍ਰਕਾਰ ਦੇ ਸ਼ਬਦ ਕਿਹੜੇ ਹੁੰਦੇ ਹਨ? ਪਹਿਲੇ ਨੰਬਰ 'ਤੇ ਤਤਸਮ। ਤਤਸਮ ਸ਼ਬਦ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਸ ਬੋਲੀ ਤੋਂ ਕੋਈ ਸ਼ਬਦ ਦੂਸਰੀ ਭਾਸ਼ਾ ਦੇ ਵਿੱਚ ਬੋਲਿਆ ਜਾਂਦਾ ਹੈ ਉਸ ਦਾ ਸਹੀ ਰੂਪ ਦੇ ਵਿੱਚ ਜਿਹੜੀ ਭਾਸ਼ਾ ਦਾ ਸ਼ਬਦ ਹੈ ਉਸੇ ਤਰ੍ਹਾਂ ਉਚਾਰਨ ਕਰਨਾ, ਇਹਨੂੰ ਤਤਸਮ ਕਹਿੰਦੇ ਹਨ। ਦੂਸਰੇ ਨੰਬਰ 'ਤੇ ਤਦ ਭਾਵ ਸ਼ਬਦ ਹੁੰਦੇ ਨੇ। ਤਦ ਭਾਵ ਤੋਂ ਭਾਵ ਕੀ ਹੁੰਦਾ? ਕਿਸੇ ਦੂਸਰੀ ਬੋਲੀ ਦੇ ਸ਼ਬਦ ਦੂਸਰੀ ਭਾਸ਼ਾ ਦੇ ਵਿੱਚ ਆ ਕੇ ਬਦਲ ਜਾਂਦੇ ਨੇ। ਕੁਝ ਅੱਖਰ ਅੱਗੇ ਪਿੱਛੇ ਰਲਵੇਂ ਜੇ ਉਚਾਰਨ ਕੀਤੇ ਜਾਂਦੇ ਹਨ, ਜਿਵੇਂ ਕਿ ਪਿੱਛੇ ਬਾਬਾ ਫਰੀਦ ਜੀ ਦੀ ਬਾਣੀ ਵਿੱਚ ਇੱਕ ਸ਼ਬਦ ਆਇਆ ਸੀ ਔਰ ਸਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਵਨ ਅਕੇਲਾ। ਔਰ ਸਲਾਤ ਅਸਲੀ ਜਿਹੜਾ ਇਹ ਫਾਰਸੀ ਦਾ ਲਫਜ਼ ਹੈ, ਇਹਦਾ ਅਸਲੀ ਜਿਹੜਾ ਇਸ ਸ਼ਬਦ ਦਾ ਉਚਾਰਨ ਫਾਰਸੀ ਬੋਲੀ ਵਿੱਚ ਪੋਲ ਸਰਾਤ ਹੈ। ਪੋਲ ਉੱਥੇ ਰਾਰਾ ਲਿਖਿਆ ਨਾ, ਪੋਲ ਸਰਾਤ, ਪਰ ਗੁਰਬਾਣੀ ਵਿੱਚ ਪੋਲ ਸਲਾਤ ਸ਼ਬਦ ਆਇਆ, ਇਹਨੂੰ ਤਦ ਭਾਵ ਕਹਿੰਦੇ ਨੇ, ਦੂਸਰਾ ਰੂਪ ਹੈ ਸ਼ਬਦ ਦਾ। ਤੀਸਰੇ ਨੰਬਰ 'ਤੇ ਇੱਕ ਅਪਭ੍ਰੰਸ਼ ਰੂਪ ਵੀ ਸ਼ਬਦਾਂ ਦਾ ਹੁੰਦਾ ਹੈ। ਅਪਭ੍ਰੰਸ਼ ਰੂਪ ਉਹ ਸ਼ਬਦ ਹੁੰਦੇ ਨੇ ਜਿਨ੍ਹਾਂ ਦਾ ਉਚਾਰਨ ਬਿਲਕੁਲ ਹੀ ਬਦਲ ਜਾਵੇ, ਉਸ ਭਾਸ਼ਾ ਦੇ ਨਾਲ ਬਿਲਕੁਲ ਮੇਲ ਨਾ ਖਾਵੇ, ਉਸਨੂੰ ਅਪਭ੍ਰੰਸ਼ ਸ਼ਬਦ ਕਹਿੰਦੇ ਨੇ। ਜਦੋਂ ਮਹਾਂਪੁਰਖ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਪੜ੍ਹਾਉਂਦੇ ਸਨ, ਉਹ ਐਸੀਆਂ ਸੂਖਮ ਵਿਚਾਰਾਂ ਵਿਦਿਆਰਥੀਆਂ ਨੂੰ ਸਮਝਾਉਂਦੇ ਸਨ। ਹੁਣ ਜਿਵੇਂ ਵਾਰਾਂ ਦੇ ਨਾਮ ਆਏ ਨੇ, ਆਦਿਤ ਵਾਰ, ਆਦਿਤ ਸੂਰਜ ਦਾ ਨਾਮ ਹੈ ਸੰਸਕ੍ਰਿਤ ਭਾਸ਼ਾ ਦੇ ਵਿੱਚ, ਤੇ ਇਹ ਸੂਰਜ ਦਾ ਦਿਨ ਹੋਣ ਕਰਕੇ ਗੁਰੂ ਮਹਾਰਾਜ ਨੇ ਉੱਥੇ ਤਤ ਸਮ ਸ਼ਬਦ ਵਰਤਿਆ ਆਦਿਤ। ਤੇ ਹੁਣ ਆਪਾਂ ਆਮ ਭਾਸ਼ਾ ਬੋਲੀ ਦੇ ਵਿੱਚ ਇਹਨੂੰ ਐਤਵਾਰ ਕਹਿਣ ਲੱਗ ਪਏ ਹਾਂ, ਕਿਉਂਕਿ ਇੱਕ ਭਾਸ਼ਾ ਦਾ ਸ਼ਬਦ ਦੂਸਰੀ ਭਾਸ਼ਾ ਵਿੱਚ ਆ ਕੇ ਬਦਲਦਾ ਹੈ। ਮਹਾਰਾਜ ਨੇ ਤਤ ਸਮ ਉਹੀ ਸ਼ਬਦ ਅੱਖਰ ਲਿਖੇ ਨੇ ਜੋ ਮੂਲ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੇ ਹਨ, ਪਰ ਅਸੀਂ ਜਦੋਂ ਪੰਜਾਬੀ ਬੋਲਦੇ ਹਾਂ ਅਸੀਂ ਤਤ ਭਾਵ ਰੂਪ ਉਸਦਾ ਬਣਾ ਲਿਆ, ਉਹਨੂੰ ਐਤਵਾਰ ਕਹਿਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਬਾਕੀ ਜਿਹੜੇ ਦਿਨ ਨੇ, ਜਿਹੜਾ ਐਤਵਾਰ ਤੋਂ ਪਹਿਲਾਂ ਦਿਨ ਆਉਂਦਾ ਜਿਹਨੂੰ ਆਪਾਂ ਸ਼ਨੀਵਾਰ ਕਹਿ ਦਿੰਦੇ ਹਾਂ, ਪਰ ਸ਼ਨੀ ਇਹ ਸ਼ੋਰਟ ਉਸਦਾ ਨਾਮ ਹੈ, ਪੂਰਾ ਨਾਮ ਸ਼ਨਿਚਰ ਹੀ ਹੈ। ਜਿਵੇਂ ਆਪਾਂ ਵੀ ਕਈ ਵਾਰੀ ਕਿਸੇ ਬੱਚੇ ਦਾ ਜਾਂ ਕਿਸੇ ਆਮ ਹੀ ਪੁਰਸ਼ ਦਾ ਨਾਮ ਵੀ ਅੱਧਾ ਲੈਣ ਲੱਗ ਜਾਂਦੇ, ਉਸ ਢੰਗ ਦੇ ਨਾਲ ਆਪਾਂ ਸ਼ਨੀਵਾਰ ਕਹਿਣ ਲੱਗ ਪਏ ਹਾਂ, ਇਹ ਅਪਭ੍ਰੰਸ਼ ਬਣ ਜਾਂਦੇ ਨੇ ਸ਼ਬਦ। ਅਸਲੀ ਉਹਦਾ ਨਾਮ ਜੋ ਗੁਰੂ ਮਹਾਰਾਜ ਨੇ ਲਿਖਿਆ ਸ਼ਨਿਚਰ ਵਾਰ ਹੀ ਹੈ, ਪਰ ਸਾਡੀ ਪੰਜਾਬੀ ਬੋਲੀ ਵਿੱਚ ਆ ਕੇ ਉਹ ਸ਼ਨੀਵਾਰ ਬਣ ਗਿਆ। ਇਸ ਤਰ੍ਹਾਂ ਹੀ ਬਾਕੀ ਸ਼ਬਦਾਂ ਦੇ ਬਾਰੇ ਸਮਝ ਲੈਣਾ, ਹੁਣ ਆਪਾਂ ਜ਼ਿਆਦਾ ਸਮਾਂ ਨਾ ਲਾਈਏ, ਕਿਉਂਕਿ ਆਪਾਂ ਪਾਠ ਬੋਧ ਸਮਾਗਮ ਦੀ ਸੰਪੂਰਨਤਾ ਸਮੇਂ ਅਨੁਸਾਰ ਕਰਨੀ ਹੈ, ਅਤੇ ਪਾਠ ਵੀ ਅੰਗਾਂ ਦੇ ਹਿਸਾਬ ਨਾਲ ਆਪਾਂ ਹਰ ਰੋਜ਼ ਕਰਦੇ ਹਾਂ, ਉਹ ਪਾਠ ਵੀ ਪੂਰੇ ਅੰਗ ਹੋ ਜਾਣ ਫਿਰ ਆਪਾਂ ਨੂੰ ਕੋਈ ਬਹੁਤੀ ਕਾਹਲੀ ਨਹੀਂ ਕਰਨੀ ਪਵੇਗੀ, ਨਾ ਹੀ ਕੋਈ ਪਰੇਸ਼ਾਨੀ ਸਾਨੂੰ ਦੇਖਣੀ ਪਵੇਗੀ। ਆਓ ਹੁਣ ਆਪਾਂ ਫਿਰ ਪਾਠ ਦੇ ਨਾਲ ਜੁੜੀਏ, ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ

0: ਜਾਈਐ ਫਿਰ ਉਹ ਲਾਮਾ ਮਿਲੈ ਤਹੀ। ਰਾਮ ਕਲੀ ਮਹੱਲਾ ਪਹਿਲਾ। ਰਾਮ ਕਲੀ ਮਹੱਲਾ ਪਹਿਲਾ। ਜਗ ਪ੍ਰਬੁੱਧ ਹੈ ਮੜੀ ਵਧਾਵੈ ਹੈ। ਜਗ ਪ੍ਰਬੁੱਧ ਹੈ ਮੜੀ ਵਧਾਵੈ ਹੈ।
1: ਮੜੀ ਰਾੜੇ ਨੂੰ ਭਾਰਾ ਕਰਕੇ ਬੋਲ।
0: ਜਗ ਪ੍ਰਬੁੱਧ ਹੈ ਮੜੀ ਵਧਾਵੈ ਹੈ।

ਪੀਟੈ ਖਾਪਰ ਫੂਟੈ ਖਾਪਰ ਭੀਖ ਨ ਪਾਏ ਬੰਧਨ ਬਾਧਿਆ ਆਵੈ ਜਾਏ ਬਿੰਦ ਨਾ ਰਾਖਿਆ ਬਿੰਦ ਨਾ ਰੱਖ ਹੈ ਜਤੀ ਕਹਾਵ ਹੈ

0: ਨਿਰਦਯਾ, ਪੂਰੇ ਅੱਖਰ ਬੋਲ ਕੇ ਨਿਰਦਯਾ, ਇਸੇ ਤਰ੍ਹਾਂ ਹੀ ਪੂਰੇ ਅੱਖਰ ਬੋਲੇ ਜਾਣ, ਸਵਾਰ ਕੇ ਇਹਦਾ ਉਚਾਰਨ ਕਰਨਾ। ਹਾਂਜੀ,
1: ਭੇਖ ਕਰਹਿ ਖਿੰਥਾ ਬਹੁ ਥਟੂਆ,
0: ਭੇਖ ਥੋੜਾ ਭਾਰਾ ਕਰ,
1: ਭੇਖ ਕਰਹਿ ਖਿੰਥਾ ਬਹੁ ਥਟੂਆ,

0: ਗੁਰ ਬਚਨੀ ਸੱਚ ਨਾਮ ਪਤੀਣਾ ਪ੍ਰਾਣੀ ਰਾਮ ਭਗਤ ਸੁਖ ਪਾਈਐ ਗੁਰਮੁਖ ਹਰ ਹਰ ਮੀਠਾ ਲਾਗੈ ਹਰ ਹਰ ਨਾਮ ਸਮਾਈਐ ਰਹਾਉ ਮਾਇਆ ਮੋਹ ਬੇਵਰਜ ਸਮਾਏ ਸਤਿਗੁਰ ਭੇਟੈ ਮੇਲ ਮਿਲਾਏ ਨਾਮ ਰਤਨ ਨਿਰਮੋਲਕ ਹੀਰਾ ਤਿਤ ਰਾਤਾ ਮੇਰਾ ਮਨ ਧੀਰਾ
1: ਇਹ ਕੁਝ ਵੱਖਰੇ ਪਾਠ ਆਇਆ ਇਸ ਕਰਕੇ ਮੈਂ ਦੁਹਰਾ ਦਿੰਦਾ ਤਾਂ ਕਿ ਬੇਵਰਜ ਪਾਠ ਨਾ ਹੋ ਜਾਵੇ ਬੇਵਰਜ ਬੱਬੇ ਨੂੰ ਸਿਹਾਰੀ ਬੇ ਵੱਖਰਾ ਕਰਕੇ ਫਿਰ ਵਰਜ ਬੇਵਰਜ ਇਸੇ ਤਰੀਕੇ ਪਾਠ ਕਰਨਾ ਹਾਂਜੀ

0: ਸਚ ਸਮਾਵੈ ਰਾਮ ਕਲੀ ਮਹੱਲਾ ਪਹਿਲਾ ਹੱਠ ਨਿਗ੍ਰਹੋ ਕਰ
1: ਪਿਛਲੇ ਅੰਗ ਦੇ ਉੱਪਰ ਇੱਕ ਪਾਠ ਆਇਆ ਸੀ 904 ਅੰਗ ਦੇ ਉੱਪਰ ਉਪਰੋਂ ਛੇਵੀਂ ਪੰਗਤੀ ਹੈ ਗੁਰਮੁਖ ਜਾਗ ਰਹੇ ਔ ਦੂਤਾ ਪਾਠ ਕਰਨਾ ਹੈ ਜਿਸ ਤਰ੍ਹਾਂ ਦੱਸਿਆ ਗਿਆ ਸੀ ਜਦੋਂ ਇਹੀ ਅੱਖਰ ਪਿੱਛੇ ਆ ਜਾਣ ਫਿਰ ਆਪਣੀ ਆਵਾਜ਼ ਨੂੰ ਇਹ ਅੱਧੀ ਅੱਧੀ ਕਰਕੇ ਬੋਲਦੇ ਆ ਦੱਦਾ ਤੇ ਤੱਦਾ ਮਿਕਸ ਹੋ ਕੇ ਇੱਥੇ ਬੋਲਿਆ ਜਾਣਾ ਹੈ ਅਵਧੂਤਾ ਅਵਧੂਤਾ ਪਾਠ ਨਹੀਂ ਕਰਨਾ ਇਹਨੂੰ ਅਵਧੂਤਾ ਪਾਠ ਕਰਨਾ ਇਹ ਆਪ ਜੀ ਨੇ ਕਿਰਪਾ ਕਰਕੇ ਨੋਟ ਕਰਨਾ ਹਾਂਜੀ ਪੜ੍ਹ ਦਿਓ
0: ਰਾਮ ਕਲੀ ਮਹੱਲਾ ਪਹਿਲਾ ਹੱਠ ਨਿਗ੍ਰਹੋ ਕਰ ਕਾਇਆ ਛੀਜੈ ਹੱਠ ਨਿਗ੍ਰਹੋ ਕਰ ਕਾਇਆ ਛੀਜੈ
2: ਛੀਜੈ ਨੀ ਕਹਿਣਾ ਛੀਜੈ ਬੋਲੋ
0: ਹੱਠ

0: ਹਰ ਜਨ ਸੰਗ ਕੀਜੈ ਜਮ ਜੰਦਾਰ ਜੋਹੇ ਨਹੀਂ ਸਾਕੈ ਸਰਪਨ ਦਸ ਨ ਸਕੈ ਹਰ ਕਾ ਰਸ ਪੀਜੈ ਰਹਾਉ ਵਾਦ ਪੜੈ ਰਾਗੀ ਜਗ ਭੀਜੈ ਤ੍ਰੈ ਗੁਣ ਬਿਖਿਆ ਜਨਮ ਮਰੀਜੈ ਰਾਮ ਨਾਮ ਬਿਨ ਦੁਖ ਸਹੀਜੈ ਚਾੜਸ ਪਵਨ ਸਿੰਘਾਸਨ ਭੀਜੈ ਚਾੜਸ ਪਵਨ ਸਿੰਘਾਸਨ ਭੀਜੈ ਨਿਓਲੀ ਕਰਮ ਖਟ ਕਰਮ ਕਰੀਜੈ ਰਾਮ ਨਾਮ ਬਿਨ ਬਿਰਥਾ ਸਾਸ ਲੀਜੈ ਅੰਤਰ ਪੰਚ ਅਗਨ ਕਿਉ ਤੀਰਜ ਧੀਜੈ
1: ਤੀਰਜ
0: ਅੰਤਰ ਪੰਚ ਅਗਨ ਕਿਉ ਧੀਰਜ ਧੀਜੈ ਅੰਤਰ ਜੋ ਅੰਤਰ ਚੋਰ ਕਿਉ ਸਾਧ ਲਹੀਜੈ ਗੁਰਮੁਖ ਹੋਏ ਕਾਇਆ ਗੜ ਲੀਜੈ ਅੰਤਰ ਮੈਲ ਤੀਰਥ ਪਰਮੀਜੈ ਮਨ ਨਹੀਂ ਸੂਚਾ ਕਿਆ ਸੋਚ ਕਰੀਜੈ ਕਿਰਤ ਪਿਆ ਦੋਸ ਕਾ ਕਉ ਦੀਜੈ ਅੰਨ ਨ ਖਾਹੇ ਦੇਹੀ ਦੁਖ ਦੀਜੈ ਬਿਰ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ ਮਨ ਮੁਖ ਜਨਮੈ ਜਨਮ ਮਰੀਜੈ ਸਤਿਗੁਰ ਪੂਛ ਸੰਗਤ ਜਨ ਕੀਜੈ ਮਨ ਹਰ ਰਾਚੈ ਨਹੀਂ ਜਨਮ ਮਰੀਜੈ ਰਾਮ ਨਾਮ ਬਿਨ ਕਿਆ ਕਰਮ ਕੀਜੈ ਉਂਦਰ ਉਂਦਰ ਦੁੰਦਰ ਪਾਸ ਧਰੀਜੈ
1: ਬੰਦਾ ਬੋਲਣਾ ਉਂਦਰ

ਕਰਿਆ ਅੰਤਰ ਉਤਪੁਜ ਅਵਰ ਨਾ ਕੋਈ ਜੋ ਕਹੀਐ ਸੋ ਪ੍ਰਭ ਤੇ ਹੋਈ ਜੁਗ ਹੈ ਜੁਗੰਤਰ ਸਾਹਿਬ ਸੱਚ ਸੋਈ ਉਤਪਤ ਪਰਲਉ।

ਨਰਕੇ ਪਾਈ, ਮਨੁਆ ਡੋਲੈ ਨਰਕੇ ਪਾਈ, ਜਾਮਪੁਰ ਬਾਧੋ ਲਹਿ ਸਜਾਈ, ਬਿਨ ਨਾਵੈ ਜੀਓ ਜਲ ਬਲ ਜਾਈ, ਸਿੱਧ ਸਾਧਿਕ ਕੇਤੇ ਮੁਨ ਦੇਵਾ, ਹੱਠ ਨਿਗ੍ਰਹਿ ਨ ਤ੍ਰਿਪਤਾਵਹਿ ਭੇਵਾ, ਸਬਦ ਵਿਚਾਰ ਗਹਿ ਗੁਰ ਸੇਵਾ, ਮਨ ਤਨ ਨਿਰਮਲ ਅਭਿਮਾਨ ਅਭੇਵਾ।

0: ਪਾਖੰਡ ਕੀਨੈ ਬਿਨ ਗੁਰ ਸ਼ਬਦ ਨਹੀਂ ਘਰ ਬਾਰ ਨਾਨਕ ਗੁਰਮੁਖ ਤਤ ਵਿਚਾਰ
1: ਰਾਮ ਕਲੀ ਮਹੱਲਾ ਪਹਿਲਾ ਜਉ ਜਉ ਆਇਆ ਤਉ ਜਾਵਹਿ ਪੌਰੇ ਜਉ ਜਨਮੇ ਤਉ ਮਰਨ ਭਇਆ ਜਉ ਰਸ ਭੋਗ ਕੀਏ ਤੇਤਾ ਦੁਖ ਲਾਗੈ ਨਾਮ ਵਿਸਾਰ ਭਵਜਲ ਪਇਆ ਤਨ ਧਨ ਦੇਖਤ ਗਰਭ ਗਇਆ ਕਨਿਕ ਕਾਮਣੀ ਸਉ ਹੇਤ ਵਧਾਏ ਹੈ ਕੀ ਨਾਮ ਵਿਸਾਰ ਹੈ ਭਰਮ ਗਇਆ ਰਹਾਉ
2: ਕਨਕ ਕਾਮਣੀ ਸਉ ਹੇਤ ਵਧਾਏ ਹੈ
1: ਕਨਿਕ ਕਾਮਣੀ ਸਉ ਹੇਤ ਵਧਾਏ ਹੈ ਕੀ ਨਾਮ ਵਿਸਾਰ ਹੈ ਭਰਮ ਗਇਆ ਰਹਾਉ ਜਤ ਸਤ ਸੰਜਮ ਸੀਲ ਨਾ ਰਾਖਿਆ ਜਤ ਸਤ ਸੰਜਮ ਸੀਲ ਨਾ ਰਾਖਿਆ ਪ੍ਰੇਤ ਪਿੰਜਰ ਮਹਿ ਕਾਸ਼ਟ ਭਇਆ ਪੁੰਨ ਦਾਨ ਇਸ ਨਾਨ ਨਾ ਸੰਜਮ ਸਾਧ ਸੰਗਤ ਬਿਨ ਬਾਦ ਜਯਾ ਲਾਲਚ ਲਾਗੈ ਨਾਮ ਵਿਸਾਰਿਓ ਆਵਤ ਜਾਵਤ ਜਨਮ ਗਇਆ ਜਾ ਜਮ ਧਾਏ ਕੇਸ ਗਹਿ ਮਾਰੈ ਸੁਰਤ ਨਹੀਂ ਮੁਖ ਕਾਲ ਗਇਆ ਐਹਨ ਸਨਿੰਦਾ ਤਾਤ ਪਰਾਈ ਹਿਰਦੈ ਨਾਮ ਨਾ ਸਰਬ ਦਇਆ ਬਿਨ ਗੁਰ ਸ਼ਬਦ ਨਾ

ਇਹ ਤੂਤ ਮਾਇਆ ਦੇਖ ਪਸਾਰੀ, ਮੋਹ ਮਾਇਆ ਕੈ ਮਗਨ ਭਇਆ, ਕਰਹਿ ਵਿਕਾਰ ਵਿਥਾਰ ਕਨੇਰੇ, ਸੁਰਤ ਸ਼ਬਦ ਬਿਨ ਭਰਮ ਪਇਆ। ਹਉਮੈ ਰੋਗ ਮਹਾ ਦੁਖ ਲਾਗਾ, ਗੁਰਮਤ ਲੇਵਹ ਰੋਗ ਗਇਆ, ਸੁਖ ਸੰਪਤ ਕਉ ਆਵਤ ਦੇਖੈ, ਸਾਕਤ ਮਨ ਅਭਿਮਾਨ।

0: ਨਾਲ ਕਿਸ ਸਾਥ ਨਾ ਚਾਲੈ, ਜੋ ਦਿਸੈ ਸਭ ਤਿਸਹਿ ਮਾਇਆ। ਆਦਿ ਪੁਰਖ ਅਪਰੰਪਰ ਸੋ ਪ੍ਰਭ, ਹਰ ਨਾਮ ਹਿਰਦੈ ਲੈ ਪਾਰ ਪਇਆ। ਮੂਏ ਕਉ ਰੋਵਹਿ ਕਿਸਹਿ ਸੁਣਾਵਹਿ, ਭੈ ਸਾਗਰ ਅਸਰਾਲ ਪਇਆ। ਦੇਖ ਕੁਟੰਬ ਮਾਇਆ ਗ੍ਰਹਿ ਮੰਦਰ, ਸਾਕਤ ਜੰਜਾਲ ਪਰਾਲ ਪਇਆ। ਜਾ ਆਏ ਤਾ ਤਿਨਹਿ ਪਠਾਏ, ਜਾ ਆਏ ਤਾ ਤਿਨਹਿ ਪਠਾਏ, ਚਾਲੇ ਤਿਨਹਿ ਬੁਲਾਏ ਲਇਆ। ਜੋ ਕਿਛ ਕਰਨਾ ਸੋ ਕਰ ਰਹਿਆ, ਬਖਸ਼ ਨਹਾਰੈ ਬਖਸ ਲਇਆ। ਜਿਨ ਏਹੋ ਚਾਖਿਆ ਰਾਮ ਰਸਾਇਣ, ਤਿਨ ਕੀ ਸੰਗਤ ਖੋਜ ਭਇਆ। ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ, ਮੁਕਤ ਪਦਾਰਥ ਸਰਨ ਪਇਆ। ਦੁੱਖ ਸੁਖ ਗੁਰ ਮੁਖ ਸਮ ਕਰ ਜਾਣਾ, ਹਰਖ ਸੋਗ ਤੇ ਬਿਰਕਤ ਭਇਆ। ਆਪ ਮਾਰ ਗੁਰਮੁਖ ਹਰ ਪਾਏ, ਨਾਨਕ ਸਹਿਜ ਸਮਾਏ ਲਇਆ। ਰਾਮ ਕਲੀ ਦੱਖਣੀ ਮਹੱਲਾ ਪਹਿਲਾ, ਜਤ ਸਤ ਸੰਜਮ ਸਾਚ ਦ੍ਰਿੜਾਇਆ, ਸਾਚ ਸ਼ਬਦ ਰਸ ਲੀਣਾ।
1: ਰਾਮ ਕਲੀ ਦੱਖਣੀ ਸ਼ਬਦ ਨਾਲ ਆਇਆ ਤੇ ਇਹ ਰਾਮ ਕਲੀ ਦੀ ਦੱਖਣੀ ਜਾਤੀ ਸਮਝਣਾ ਇਹਦਾ ਅਰਥ।

0: ਗਗਨ ਪੁਰ ਦ੍ਰਿਸ਼ਟ ਸਮੈ ਸਰ
1: ਸਮੈ ਸਰ
0: ਰਹਿ ਗਗਨ ਪੁਰ ਦ੍ਰਿਸ਼ਟ ਸਮੈ ਸਰ ਰਹਿ ਗਗਨ ਪੁਰ ਦ੍ਰਿਸ਼ਟ ਸਮੈ ਸਰ ਅਨਹਤ ਸ਼ਬਦ ਰੰਗੀਣਾ
1: ਇਹ ਪਾਠ ਲਿਖਿਆ ਇਕੱਠਾ ਹੀ ਹੋਇਆ ਪੋਥੀਆਂ ਵਿੱਚ ਵੀ ਇਕੱਠਾ ਹੀ ਤੁਹਾਨੂੰ ਮਿਲੇਗਾ ਪਰ ਇਹਨੂੰ ਬੋਲਣਾ ਵੱਖਰਾ ਵੱਖਰਾ ਇਕੱਠਾ ਲਿਖਿਆ ਹੋਣ ਕਰਕੇ ਕਈ ਵਾਰੀ ਲੱਗਦਾ ਵੀ ਸਮੈ ਸਰ ਪਾਠ ਠੀਕ ਰਹੇਗਾ ਲਿਖਿਆ ਇਕੱਠਾ ਹੀ ਹੈ ਹਰ ਥਾਂ ਤੇ ਪਰ ਇਹਨੂੰ ਬੋਲਣਾ ਵੱਖਰਾ ਵੱਖਰਾ ਸਮੈ ਸਰ ਹਾਂਜੀ
0: ਸਤ ਬੰਧ ਕੁਪੀਨ ਭਾਰਪੁਰ ਲੀਣਾ ਜਿਹ ਵਾ ਰੰਗ ਰਸੀਣਾ ਮਿਲੈ ਗੁਰ ਸਾਚੇ ਜਿਨ ਰਚ ਰਾਚੇ ਕਿਰਤ ਵਿਚਾਰ ਪਤੀਣਾ ਏਕ ਮਹਿ ਸਰਬ ਸਰਬ ਮਹਿ ਏਕਾ ਇਹ ਸਤਿਗੁਰ ਦੇਖ ਦਿਖਾਈ ਜਿਨ ਕੀਏ ਖੰਡ ਮੰਡਲ ਬਹਿ ਮੰਡਾ ਸੋ ਪ੍ਰਭ ਲਖਨ ਨਾ ਜਾਈ ਦੀਪਕ ਤੇ ਦੀਪਕ ਪਰਗਾਸਿਆ ਤ੍ਰਿਭਵਨ ਜੋਤ ਦਿਖਾਈ ਸੱਚੇ ਤਖਤ ਸੱਚ ਮਹਿਲੀ ਬੈਠੇ ਨਿਰਭਉ ਤਾੜੀ ਲਾਈ ਮੋਹ ਗਿਆ ਬੈਰਾਗੀ ਜੋਗੀ ਘਟ ਘਟ ਕਿੰਗੁਲੀ ਵਾਈ ਨਾਨਕ ਸਰਨ ਪ੍ਰਭੂ ਕੀ ਛੂਟੇ ਸਤਿਗੁਰ ਸੱਚ ਸਿਖਾਈ ਰਾਮ ਕਲੀ ਮਹੱਲਾ ਪਹਿਲਾ ਆਓ ਹੱਠ ਹਸਤ ਮੜੀ ਘਰ ਛਾਇਆ ਆਓ ਹੱਠ ਹਸਤ ਮੜੀ ਘਰ ਛਾਇਆ ਧਰਨ ਗਗਨ ਕਲ ਧਾਰੀ ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤਹੁ ਰਹਾਉ ਮਮਤਾ ਮਾਰ ਹਉਮੈ ਸੁਖੈ ਤ੍ਰਿਭਵਨ ਜੋਤ ਤੁਮਾਰੀ ਮਨਸਾ ਮਾਰ ਮਨੈ ਮਹਿ ਰਾਖੈ ਸਤਿਗੁਰ ਸ਼ਬਦ ਵਿਚਾਰੀ ਸਿੰਘੀ ਸੁਰਤ ਅਨਾਹਦ ਵਾਜੈ ਘਟ ਘਟ ਜੋਤ ਤੁਮਾਰੀ ਪ੍ਰਪੰਚ ਬੇਣ ਤਹੀ ਮਨ ਰਾਖਿਆ ਬਹਮ ਅਗਨ ਪਰਜਾਰੀ ਪੰਚ ਤਤ ਮਿਲ ਅਹਿਨਸ ਦੀਪਕ ਨਿਰਮਲ ਜੋਤ ਅਪਾਰੀ ਰਾਵ ਸੱਸ ਲੋਕੇ ਏਹੋ ਤਨ ਕਿੰਗੁਲੀ ਵਾਜੈ ਸ਼ਬਦ ਨਿਰਾਰੀ ਸਿਵ ਨਗਰੀ ਮਹਿ ਆਸਣ ਔਦੂ ਅਲਖ ਅਗਮ ਅਪਾਰੀ ਕਾਇਆ ਨਗਰੀ ਏਹੋ ਮਨ ਰਾਜਾ ਪੰਚ ਵਸਹਿ ਵਿਚਾਰੀ ਸ਼ਬਦ ਰਵੈ ਆਸਨ ਘਰ ਰਾਜਾ ਅਦਲ ਕਰੇ ਗੁਣਕਾਰੀ ਸ਼ਬਦ ਰਵੈ ਆਸਨ ਘਰ ਰਾਜਾ ਅਦਲ ਕਰੇ ਗੁਣਕਾਰੀ
2: ਅਰਬੀ ਵਿੱਚ ਅਦਲ ਇਨਸਾਫ ਨੂੰ ਨਿਆਂ ਨੂੰ ਕਹਿੰਦੇ
0: ਕਾਲ ਬੇਕਾਲ ਕਹੇ ਕਹਿ ਬਪੁਰੇ ਜੀਵਤ ਮੂਆ ਮਨ ਮਾਰੀ ਬ੍ਰਹਮਾ ਬਿਸਨ ਮਹੇਸ਼ ਇੱਕ ਮੂਰਤ

ਮੇਟੇ ਚੌਥੈ ਵਰਤੈ ਏਹਾ ਭਗਤ ਨਿਰਾਰੀ ਗੁਰਮੁਖ ਜੋਗ ਸਬਦ ਆਤਮ ਚੀਨੈ ਹਿਰਦੈ ਏਕ ਮੁਰਾਰੀ ਮਨੁਮਾ ਆਸ ਥਿਰ ਸਬਦੇ ਰਾਤਾ ਏਹਾ ਕਰਨੀ ਸਾਰੀ ਬੇਦ ਬਾਦ ਨਾ ਪਾਖੰਡ ਔਦੂ ਗੁਰਮੁਖ ਸਬਦ ਵਿਚਾਰੀ ਗੁਰਮੁਖ ਜੋਗ ਕਮਾਵੈ ਔਦੂ ਜਤ ਸਤ ਸਬਦ ਵਿਚਾਰੀ ਸਬਦ ਮਰੈ ਮਨ ਮਾਰੇ ਔਦੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵ ਜਲ ਹੈ ਅਬਦੂ ਸਬਦ ਤਰੈ ਕੁਲ ਤਾਰੀ ਸਬਦ ਸੂਰ ਜੁਗ ਚਾਰੇ ਔਦੂ ਬਾਣੀ ਭਗਤ ਵਿਚਾਰੀ ਏਹੋ ਮਨ ਮਾਇਆ ਮੋਹਿਆ ਔਦੂ ਨਿਖਸੈ ਸਬਦ ਵਿਚਾਰੀ ਆਪੇ ਬਖਸੇ ਮੇਲ ਮਿਲਾਏ ਨਾਨਕ ਸਰਨ ਤੁਮਾਰੀ ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਰਮੈ ਦੀਆ ਮੁੰਦਰਾ ਕੰਨੀ ਪਾਏ ਜੋਗੀ ਖਿੰਥਾ ਕਰ ਤੂ ਦਇਆ ਆਵਣ ਜਾਣ ਵਿਭੂਤ ਲਾਏ ਜੋਗੀ ਤਾ ਤੀਨ ਭਵਨ ਜਿਣ ਲਇਆ ਐਸੀ ਕਿੰਗੁਰੀ ਵਜਾਏ ਜੋਗੀ ਜਿਤ ਕਿੰਗੁਰੀ ਅਨਹਦ ਵਾਜੈ ਹਰਸਿਓ ਰਹਿ ਲਿਵ ਲਾਏ ਰਹਾਉ ਸਤ ਸੰਤੋਖ ਪਤ ਕਰ ਝੂਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ ਮਨ ਦ੍ਰਿੜ ਕਰ ਆਸਨ ਬੈਸ ਜੋਗੀ ਤਾ ਤੇਰੀ ਕਲਪਨਾ ਜਾਈ ਕਾਇਆ ਨਗਰੀ ਮਹਿ ਮੰਗਣ ਚੜ੍ਹੈ ਜੋਗੀ ਤਾ ਨਾਮ ਪੱਲੈ ਪਾਈ ਇਤ ਕਿੰਗੁਰੀ ਧਿਆਨ ਨਾ ਲਾਗੈ ਜੋਗੀ ਨਾ ਸੱਚ ਪੱਲੈ ਪਾਏ ਇਤ ਕਿੰਗੁਰੀ ਸਾਂਤ ਨਾ ਆਵੈ ਜੋਗੀ ਅਭਿਮਾਨ ਨਾ ਵਿੱਚ ਹੋ ਜਾਏ ਭਾਉ ਭਾਉ ਦੁਇ ਪਤ ਲਾਏ ਜੋਗੀ ਇਹੋ ਸਰੀਰ ਕਰ ਡੰਡੀ ਗੁਰਮੁਖ ਹੋਵੈ ਗੁਰਮੁਖ ਹੋਵੈ ਤਾ ਤੰਤੀ ਵਾਜੈ ਇਨ ਬਿਧ ਤਿਸਨਾ ਖੰਡੀ ਹੁਕਮ ਬੁਝੈ ਸੋ ਜੋਗੀ ਕਹੀਐ ਏਕ ਸਿਓ ਚਿਤ ਲਾਏ ਸਹਸਾ ਤੂਟੈ ਨਿਰਮਲ ਹੋਵੈ ਜੋਗ ਜੁਗਤ ਇਵ ਪਾਏ

0: ਗਵਾਇਆ
1: ਕਰੇ ਦੁਲਾਵਾਂ ਨਾਲ ਕਰੇ
0: ਅਨੇਕ ਯਤਨ ਭੇਖ ਕਰੇ ਜੋਗੀ ਰੋਗ ਨਾ
1: ਦੁਲਾਵਾਂ ਸਾਡੇ ਇੱਥੇ
2: ਰੰਗਦਾਰ ਪੋਥੀਆਂ ਨੇ ਇਹਨਾਂ ਵਿੱਚ ਲਾਇਕ ਕਰੇ ਇੱਥੇ ਅਨੇਕ ਯਤਨ ਭੇਖ ਕਰੇ ਜੋਗੀ ਇਹ ਕਰੇ ਦੁਲਾਵਾਂ ਦੇ ਨਾਲ ਠੀਕ ਰਹੇਗਾ ਇਹ ਆਪ ਜੀ ਨੇ ਨੋਟ ਕਰ ਲੈਣਾ ਪਰ ਇੱਥੇ ਲਾਂ ਲੱਗੀ ਹੈ ਇੱਥੇ ਦੁਲਾਵਾਂ ਹੋਣੀਆਂ ਚਾਹੀਦੀਆਂ ਹਾਂਜੀ
0: ਅਨੇਕ ਯਤਨ ਭੇਖ ਕਰੈ ਜੋਗੀ ਰੋਗ ਨਾ ਜਾਏ ਗਵਾਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸ ਨੋ ਮਨ ਵਸਾਏ ਗੁਰਮੁਖ ਹੋਵੈ ਸੋਈ ਬੂਝੈ ਜੋਗ ਜੁਗਤ ਸੋ ਪਾਏ ਜੋਗੈ ਕਾ ਮਾਰਗ ਬਿਖਮ ਹੈ ਜੋਗੀ ਜਿਸ ਨੋ ਨਦਰ ਕਰੇ ਸੋ ਪਾਏ ਅੰਤਰ ਬਾਹਰ ਏਕੋ ਵੇਖੈ ਵਿਚੋ ਭਰਮ ਚੁਕਾਏ ਵਿਣ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਏ ਕਹਿ ਨਾਨਕ ਮੁਕਤ ਹੋਵਹਿ ਜੋਗੀ ਸਾਚੇ ਰਹਿ ਸਮਾਏ ਰਾਮ ਕਲੀ ਮਹੱਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਤਾ ਸਤਿਗੁਰ ਬੂਝ ਬੁਝਾਈ ਸੰਤਹੁ ਗੁਰਮੁਖ ਦੇਹ ਵਡਿਆਈ ਰਹਾਉ ਸੱਚ ਰਹਾਉ ਸਦਾ ਸਹਿਜ ਸੁਖ ਉਪਜੈ ਕਾਮ ਕ੍ਰੋਧ ਵਿੱਚ ਹੋ ਜਾਈ ਆਪ ਛੋੜ ਨਾਮ ਲਿਵ ਲਾਗੀ ਮਮਤਾ ਸ਼ਬਦ ਜਲਾਈ ਜਿਸ ਤੇ ਉਪਜੈ ਤਿਸ ਤੇ ਬਿਨਸੈ ਅੰਤੇ ਨਾਮ ਸਿਖਾਈ ਸਦਾ ਹਜੂਰ ਦੂਰ ਨਹਿ ਦੇਖੋ ਰਚਨਾ ਜਿਨ ਰਚਾਈ ਸੱਚਾ ਸ਼ਬਦ ਰਵੈ ਘਟ ਅੰਤਰ ਸੱਚੇ ਸਿਉ ਲਿਵ ਲਾਈ ਸਤ ਸੰਗਤ ਮਹਿ ਨਾਮ ਨਿਰਮੋਲਕ ਵੱਡੈ ਭਾਗ ਪਾਇਆ ਜਾਈ ਭਰਮ ਨਾ ਭੁੱਲ ਹੋ ਸਤਿਗੁਰ ਸੇਵਹੁ ਮਨ ਰੱਖ ਹੋ ਇਕ ਠਾਈ ਬਿਨ ਨਾਵੈ ਸਭ ਭੁੱਲੀ ਫਿਰਦੀ ਬਿਰਥਾ ਜਨਮ ਗਵਾਈ ਜੋਗੀ ਜੁਗਤ ਗਵਾਈ ਹੰਡੈ ਪਾਖੰਡ ਜੋਗ ਨਾ ਪਾਈ ਸਿਵ ਨਗਰੀ ਮਹਿ ਆਸਣ ਬੈਸੈ ਗੁਰ ਸਬਦੀ ਜੋਗ ਪਾਈ ਧਾਤੁਰ ਬਾਜੀ ਸ਼ਬਦ ਨਿਵਾਰੇ ਨਾਮ ਵਸੈ ਮਨ ਆਈ ਇਹੋ ਸਰੀਰ ਸਰਵਰ ਹੈ ਸੰਤਹੋ ਇਸਨਾਨ ਕਰੇ ਲਿਵ ਲਾਈ ਨਾਮ ਇਸਨਾਨ ਕਰਹਿ ਸੇ ਜਨ ਨਿਰਮਲ ਸਬਦੇ ਮੈਲ ਗਵਾਈ ਤ੍ਰੈ ਗੁਣ ਅਚੇਤ ਨਾਮ ਚੇਤ ਹੈ ਨਾਹੀ ਬਿਨ ਨਾਵੈ ਬਿਨ ਸਜਾਈ ਬ੍ਰਹਮ ਬਿਸਨ ਮਹੇਸ਼ ਤ੍ਰੈ ਮੂਰਤ ਤ੍ਰੈ ਗੁਣ ਭਰਮ ਭੁਲਾਈ ਗੁਰ ਪ੍ਰਸਾਦੀ ਤ੍ਰਿਕੁਟੀ ਛੂਟੈ ਚੌਥੈ ਪਦ ਲਿਵ ਲਾਈ ਪੰਡਿਤ ਪੜ੍ਹੈ ਪੜ ਵਾਦ ਵਖਾਣ ਹੈ ਤਿੰਨਾ ਬੂਝ ਨਾ ਪਾਈ ਵਿਖਿਆ ਮਾਤੇ ਭਰਮ ਭੁਲਾਏ ਉਪਦੇਸ਼ ਕਹੈ ਕਿਸ ਭਾਈ ਭਗਤ ਜਨਾ ਕੀ ਉੱਤਮ ਬਾਣੀ ਜੁਗ ਜੁਗ ਰਹੀ ਸਮਾਈ ਬਾਣੀ ਲਾਗੈ ਸੋ ਗਤ ਪਾਏ ਸਬਦੇ ਸੱਚ ਸਮਾਈ ਕਾਇਆ ਨਗਰੀ ਸਬਦੇ ਖੋਜੈ ਨਾਮ ਨਵੰ ਨਿਧ ਪਾਈ ਮਨਸਾ ਮਾਰ ਮਨ ਸਹਿਜ ਸਮਾਣਾ ਬਿਨ ਰਸਨਾ ਉਸਤਤ ਕਰਾਈ ਲੋਇਨ ਦੇਖ ਰਹੇ ਬਿਸਮਾਦੀ ਚਿੱਤ ਆਦਿਸ਼ਟ ਲਗਾਈ ਆਦਿਸ਼ਟ ਸਦਾ ਰਹੇ ਨਿਰਾਲਮ ਜੋਤੀ ਜੋਤ ਮਿਲਾਈ ਹਉ ਗੁਰ ਸਾਹ ਲਾਹੀ ਸਦਾ ਆਪਣਾ ਜਿਨ ਸਾਚੀ ਬੂਝ ਬੁਝਾਈ ਨਾਨਕ ਏਕ ਕਹੈ ਬੇਨੰਤੀ ਨਾਵਹੁ ਗਤ ਪਤ ਪਾਈ ਰਾਮ ਕਲੀ ਮਹੱਲਾ ਤੀਜਾ ਹਰ ਕੀ ਪੂਜਾ ਦੁਲੰਬ ਹੈ ਸੰਤਹੁ ਕਹਿਣਾ ਕਛੂ ਨਾ ਜਾਈ ਸੰਤਹੁ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਹਾਉ ਹਰ ਬਿਨ ਸਭ ਕਿਛ ਮੈਲਾ ਸੰਤਹੁ ਕਿਆ ਹਉ ਪੂਜ ਚੜਾਈ ਹਰ ਸਾਚੇ ਭਾਵੈ ਸਾ ਪੂਜਾ ਹੋਵੈ ਭਾਣਾ ਮਨ ਵਸਾਈ ਪੂਜਾ ਕਰੈ ਸਭ ਲੋਕ ਸੰਤਹੁ ਮਨਮੁਖ ਥਾਏ ਨਾ ਪਾਈ ਸ਼ਬਦ ਮਰੈ ਮਨ ਨਿਰਮਲ ਸੰਤਹੁ ਇਹ ਪੂਜਾ ਥਾਏ ਪਾਈ ਪਵਿੱਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲਿਵ ਲਾਈ ਬਿਨ ਨਾਵੈ ਹੋਰ ਪੂਜ ਨਾ ਹੋ

0: ਭਰਮ ਭੁੱਲੀ ਲੋਕਾਈ, ਗੁਰਮੁਖ ਆਪ ਪਛਾਣੈ ਸੰਤਹੁ, ਰਾਮ ਨਾਮ ਲਿਵਲਾਈ। ਆਪੇ ਨਿਰਮਲ ਪੂਜ ਕਰਾਏ, ਗੁਰ ਸਬਦੀ ਥਾਏ ਪਾਈ। ਪੂਜਾ ਕਰਹਿ ਪਰ ਵਿਦ ਨਹੀਂ ਜਾਣ ਹੈ, ਦੂਜੈ ਭਾਏ ਮਲ ਲਾਈ। ਗੁਰਮੁਖ ਹੋਵੈ ਸੋ ਪੂਜਾ ਜਾਣੈ, ਭਾਣਾ ਮਨ ਵਸਾਈ। ਭਾਣੇ ਤੇ ਸਭ ਸੁਖ ਪਾਵੈ ਸੰਤਹੁ, ਅੰਤੇ ਨਾਮ ਸਿਖਾਈ। ਆਪਣਾ ਆਪ ਨਾ ਪਛਾਣ ਹੈ ਸੰਤਹੁ, ਕੂੜ ਕਰਹਿ ਵਡਿਆਈ। ਪਾ ਖੰਡ ਕੀਨੈ ਜਮ ਨਹੀਂ ਛੋਡੈ, ਲੈ ਜਾਸੀ ਪਤ ਗਵਾਈ। ਜਿਨ ਅੰਤਰ ਸਬਦ ਆਪ ਪਛਾਣ ਹੈ, ਗਤ ਮਿਤ ਤਿਨ ਹੀ ਪਾਈ। ਇਹ ਮਨੁਆ ਸੁਨ ਸਮਾਧ ਲਗਾਵੈ, ਜੋਤੀ ਜੋਤ ਮਿਲਾਈ। ਸੁਣ ਸੁਣ ਗੁਰਮੁਖ ਨਾਮ ਵਖਾਣ ਹੈ, ਸਤ ਸੰਗਤ ਮੇਲ ਆਈ। ਗੁਰਮੁਖ ਗਾਵੈ ਆਪ ਗਵਾਵੈ, ਦਰ ਸੱਚੈ ਸੋਭਾ ਪਾਈ। ਸਾਚੀ ਬਾਣੀ ਸੱਚ ਵਖਾਣੈ, ਸਾਚੀ ਬਾਣੀ ਸੱਚ ਵਖਾਣੈ, ਸੱਚ ਨਾਮ ਲਿਵਲਾਈ। ਭੈ ਭੰਜਨ ਅਤ ਪਾਪ ਨਿਖੰਜਨ, ਮੇਰਾ ਪ੍ਰਭ ਅੰਤ ਸਿਖਾਈ। ਸਭ ਕਿਛ ਆਪੇ ਆਪ ਵਰਤੈ, ਨਾਨਕ ਨਾਮ ਵਡਿਆਈ। ਰਾਮ ਕਲੀ ਮਹੱਲਾ ਤੀਜਾ, ਹਮ ਕੁਚਲ ਕੁਚੀਰ ਅਤ ਅਭਿਮਾਨੀ, ਮਿਲ ਸਬਦੇ ਮੈਲ ਉਤਾਰੀ। ਸੰਤਹੁ ਗੁਰਮੁਖ ਨਾਮ ਨਿਸਤਾਰੀ, ਸੱਚਾ ਨਾਮ ਵਸਿਆ ਘਟ ਅੰਤਰ, ਕਰਤੈ ਆਪ ਸੁਵਾਰੀ ਰਹਾਉ। ਪਾਰਸ ਪਰਸੇ ਫਿਰ ਪਾਰਸ ਹੋਏ, ਹਰ ਜੀਉ ਆਪਣੀ ਕਿਰਪਾ ਧਾਰੀ। ਇੱਕ ਭੇਖ ਕਰਹਿ ਫਿਰ ਹੈ ਅਭਿਮਾਨੀ, ਤਿੰਨ ਜੂਐ ਬਾਜੀ ਹਾਰੀ। ਇੱਕ ਅਨ ਦਿਨ ਭਗਤ ਕਰਹਿ ਦਿਨ ਰਾਤੀ, ਰਾਮ ਨਾਮ ਓਰ ਧਾਰੀ। ਅਨ ਦਿਨ ਰਾਤੇ ਸਹਿਜੇ ਮਾਤੇ, ਸਹਿਜੇ ਹਉਮੈ ਮਾਰੀ। ਭੈ ਬਿਨ ਭਗਤ ਨ ਹੋਈ ਕਾਬ ਹੀ, ਭੈ ਭਾਏ ਭਗਤ ਸਵਾਰੀ। ਮਾਇਆ ਮੋਹ ਸਬਦ ਜਲਾਇਆ, ਗਿਆਨ ਤਤ ਵਿਚਾਰੀ। ਆਪੇ ਆਪ ਕਰਾਏ ਕਰਤਾ, ਆਪੇ ਬਖਸ ਭੰਡਾਰੀ। ਤਿਸ ਕਿਆ ਗੁਣਾ ਕਾ ਅੰਤ ਨ ਪਾਇਆ, ਹਉ ਗਾਵਾ ਸਬਦ ਵਿਚਾਰੀ। ਹਰ ਜੀਉ ਜਪੀ ਹਰ ਜੀਉ ਸਾ ਲਾਹੀ, ਵਿੱਚ ਹੋ ਆਪ ਨਿਵਾਰੀ। ਨਾਮ ਪਦਾਰਥ ਗੁਰ ਤੇ ਪਾਇਆ, ਅਖੁੱਟ ਸੱਚੇ ਭੰਡਾਰੀ। ਆਪਣਿਆਂ ਭਗਤਾਂ ਨੋ ਆਪੇ ਤੁਠਾ, ਆਪਣੀ ਕਿਰਪਾ ਕਰ ਕਲ ਧਾਰੀ। ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ, ਗਾਵਨ ਸਬਦ ਵਿਚਾਰੀ। ਜੀਉ ਪਿੰਡ ਸਭ ਕਿਛ ਹੈ ਤਿਸਕਾ, ਆਖਣ ਬਿਖਮ ਵਿਚਾਰੀ। ਸਬਦ ਲੱਗੇ ਸੀ ਜਨ ਨਿਸਤਰੇ, ਭੌਜਲ ਪਾਰ ਉਤਾਰੀ। ਬਿਨ ਹਰ ਸਾਚੇ ਕੋ ਪਾਰ ਨਾ ਪਾਵੈ, ਬੂਝੈ ਕੋ ਵਿਚਾਰੀ। ਜੋ ਤੁਰ ਲਿਖਿਆ ਸੋਈ ਪਾਇਆ, ਮਿਲ ਹਰ ਸਬਦ ਸਵਾਰੀ। ਕਾਇਆ ਕੰਚਨ ਸਬਦੇ ਰਾਤੀ, ਸਾਚੈ ਨਾਇ ਪਿਆਰੀ। ਕਾਇਆ ਅੰਮ੍ਰਿਤ ਰਹੀ ਭਰਪੂਰੇ, ਪਾਈਐ ਸਬਦ ਵਿਚਾਰੀ। ਜੋ ਪ੍ਰਭ ਖੋਜ ਹੈ ਸਹੀ ਪਾਵ ਹੈ, ਹੋਰ ਫੂਟ ਮੂਏ ਅਹੰਕਾਰੀ। ਬਾਦੀ ਬਿਨਸ ਹੈ ਸੇਵਕ ਸੇਵ ਹੈ, ਗੁਰ ਕੈ ਹੇਤ ਪਿਆਰੀ। ਸੋ ਜੋਗੀ ਤਤ ਗਿਆਨ ਵਿਚਾਰੇ, ਹਉਮੈ ਤ੍ਰਿਸਨਾ ਮਾਰੀ। ਸਤਿਗੁਰ ਦਾਤਾ ਤਿਨੈ ਪਛਾਤਾ, ਜਿਸ ਨੋ ਕਿਰਪਾ ਤੁਮਾਰੀ। ਸਤਿਗੁਰ ਨਾ ਸੇਵ ਹੈ ਮਾਇਆ ਲਾਗੇ, ਡੂਬ ਮੂਏ ਅਹੰਕਾਰੀ। ਜਿਚਰ ਅੰਦਰ ਸਾਸ ਤਿਚਰ ਸੇਵਾ ਕੀਚੈ, ਜਾਏ ਮਿਲਿਐ ਰਾਮ ਮੁਰਾਰੀ। ਆਨ ਦਿਨ ਜਾਗਤ ਰਹਿ ਦਿਨ ਰਾਤੀ, ਆਪਣੇ ਪ੍ਰੀਤ ਪਿਆਰੀ। ਤਨ ਮਨ ਵਾਰੀ ਵਾਰ ਘੁਮਾਈ, ਆਪਣੇ ਗੁਰ ਵਿਟਹੋ ਬਲਿਹਾਰੀ। ਮਾਇਆ ਮੋਹ ਬਿਨਸ ਜਾਏਗਾ, ਉਬਰੇ ਸਬਦ ਵਿਚਾਰੀ। ਆਪ ਜਗਾਏ ਸਹੀ ਜਾਗੇ, ਗੁਰ ਕੈ ਸਬਦ ਵਿਚਾਰੀ। ਨਾਨਕ ਸਹੀ ਮੂਏ, ਜੇ ਨਾਮ ਨਾ ਚੇਤਾ ਹੈ ਭਗਤ ਜੀਵੇ ਵਿਚਾਰੀ।
1: ਰਾਮ ਕਲੀ ਮਹੱਲਾ ਤੀਜਾ, ਨਾਮ ਖਜ਼ਾਨਾ ਗੁਰ ਤੇ ਪਾਇਆ, ਤ੍ਰਿਪਤ ਰਹੇ ਆਗਾਈ। ਸੰਤਹੁ ਗੁਰਮੁਖ ਮੁਕਤ ਗਤ ਪਾਈ, ਏਕ ਨਾਮ ਵਸਿਆ ਘਟ ਅੰਤਰ, ਪੂਰੇ ਕੀ ਵਡਿਆਈ ਰਹਾਉ। ਆਪੇ ਕਰਤਾ ਆਪੇ ਭੁਗਤਾ, ਦੇ ਦਾ ਰਿਜਕ ਸਬਾਈ। ਜੋ ਕਿਛ ਕਰਨਾ ਸੋ ਕਰ ਰਹਿਆ, ਅਵਰ ਨਾ ਕਰਨਾ ਜਾਈ। ਆਪੇ ਸਾਜੇ ਸ੍ਰਿਸ਼ਟ ਉਪਾਏ, ਸਿਰ ਸਿਰ ਧੰਦੈ ਲਾਈ।
2: ਉੱਪਰ ਪਾਠ ਆਇਆ ਇੱਕ ਆਪੇ ਕਰਤਾ ਆਪੇ ਭੁਗਤਾ ਦੇਦਾ ਰਿਜਕ ਸਬਾਈ। ਇਹ ਪਾਠ ਭੁਲੇਖੇ ਨਾਲ ਦੇ ਦਾ ਹੋ ਗਿਆ ਸੀ, ਇਕੱਠਾ ਹੀ ਪਾਠ ਹੈ ਦੇਦਾ।
1: ਹਾਂਜੀ, ਆਪੇ ਕਰਤਾ ਆਪੇ ਭੁਗਤਾ ਦੇਦਾ ਰਿਜਕ ਸਬਾਈ, ਜੋ ਕਿਛ ਕਰਨਾ ਸੋ ਕਰ ਰਹਿਆ ਅਵਰ ਨਾ ਕਰਨਾ ਜਾਈ। ਆਪੇ ਸਾਜੇ ਸ੍ਰਿਸ਼ਟ ਉਪਾਏ ਸਿਰ ਸਿਰ ਧੰਦਾ ਲਾਈ, ਤਿਸਹਿ ਸਰੇਵ ਹੋ ਤਾਂ ਸੁਖ ਪਾਵ ਹੋ ਸਤਿਗੁਰ ਮੇਲ ਮਿਲਾਈ। ਆਪਣਾ ਆਪ ਆਪ ਉਪਾਏ ਅਲੱਖ ਨਾ ਲਖਣਾ ਜਾਈ, ਆਪੇ ਮਾਰ ਜੀ ਵਾਲੇ ਆਪੇ ਤਿਸਨੋ ਤਿਲ ਨਾ ਤਮਾਈ। ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ, ਸੇ ਵਡਭਾਗੀ ਜਿਨੀ ਏਕੋ ਜਾਤਾ ਸੱਚੇ ਰਹੇ ਸਮਾਈ। ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ, ਆਪੇ ਦੁੱਖ ਸੁਖ ਪਾਏ ਅੰਤਰ ਆਪੇ ਭਰਮ ਭੁਲਾਈ। ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਧ ਫਿਰੈ ਲੋਕ ਆਈ, ਜਿਨੀ ਚਾਖਿਆ ਤਿਨਾ ਸਾਧ ਆਇਆ ਸਤਿਗੁਰ ਬੂਝ ਬੁਝਾਈ। ਇਕ ਨਾ ਨਾਵ ਹੋ ਆਪ ਭੁਲਾਏ, ਇੱਕ ਨਾ ਨਾਵ ਹੋ ਆਪ ਭੁਲਾਏ,
3: ਨਾਵ ਭੋਲਾ ਪਾਠ ਹੀ ਕਰਨਾ ਸ਼ੁੱਧ ਉਚਾਰਨ ਕੀਤਾ।
1: ਇੱਕ ਨਾ ਗੁਰਮੁਖ ਦੇਹ ਬੁਝਾਈ, ਸਦਾ ਸਦਾ ਸਾ ਲਾਹੇ ਹੋ ਸੰਤ ਹੋ, ਸਦਾ ਸਦਾ ਸਾ ਲਾਹੇ ਹੋ ਸੰਤ ਹੋ, ਤਿਸ ਦੀ ਵੱਡੀ ਵਡਿਆਈ। ਤਿਸ ਬਿਨ ਅਵਰ ਨਾ ਕੋਈ ਰਾਜਾ, ਕਾਰਤ ਪਾਵਸ ਬਣਤ ਬਣਾਈ, ਨਿਆਓ ਤਿਸੈ ਕਾ ਹੈ ਸਦ ਸਾਚਾ ਵਿਰਲੇ ਹੁਕਮ ਮਨਾਈ। ਤਿਸਨੋ ਪ੍ਰਾਣੀ ਸਦਾ ਧਿਆਵ ਹੋ ਜਿਨ ਗੁਰਮੁਖ ਬਣਤ ਬਣਾਈ, ਸਤਿਗੁਰ ਭੇਟੈ ਸੋ ਜਨ ਸੀਜੈ, ਸਤਿਗੁਰ ਭੇਟੈ ਸੋ ਜਨ ਸੀਜੈ, ਜਿਸ ਹਿਰਦੈ ਨਾਮ ਵਸਾਈ। ਸੱਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ, ਨਾਨਕ ਸੁਣ ਵੇਖ ਰਹਿਆ ਵਿਸਮਾਦ ਮੇਰਾ ਪ੍ਰਭ ਰਹਿਆ ਸਰਬ ਥਾਈ, ਮੇਰਾ ਪ੍ਰਭ ਰਵਿਆ ਸਰਬ ਥਾਈ। ਰਾਮਕਲੀ ਮਹੱਲਾ ਪੰਜਵਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਨਹੀ ਕੀਆ ਪਰ ਵਿਰਤ ਪਸਾਰਾ ਕਿਨਹੀ ਕੀਆ ਪੂਜ ਵਿਸਥਾਰਾ, ਕਿਨਹੀ ਕੀਆ ਪੂਜਾ ਵਿਸਥਾਰਾ ਕਿਨਹੀ ਨਿਵਲ ਭਯੰਗਮ ਸਾਧੇ,
2: ਕਿਨਹੀ
1: ਨਿਵਲ ਭਯੰਗਮ ਸਾਧੇ

ਹੋ ਤਜ ਵਣ ਖੰਡ ਪਾਇਆ ਕਿਨਹੀ ਮੋਨ ਔਤੂਤ ਸਦਾਇਆ ਕਿਨਹੀ ਮੋਨ ਔਤੂਤ ਸਦਾਇਆ ਕੋਈ ਕਹਿਤੋ ਅਨੰਨ ਭੁਗੌਤੀ ਮੋਹੇ ਦੀਨ ਹਰ ਹਰ ਓਟ ਲੀਪੀ ਕਿਨਹੀ ਕਹਿਆ ਹੋ ਤੀਰਥ ਵਾਸੀ ਕੋਈ ਅੰਨ ਤਜ ਭਇਆ ਉਦਾਸੀ ਕਿਨਹੀ ਭਵਨ ਸਭ ਧਰਤੀ ਕਰਿਆ ਮੋਹੇ ਦੀਨ ਹਰ ਹਰ ਦਰ ਪਰਿਆ ਕਿਨਹੀ ਕਹਿਆ ਮੈਂ ਕੁਲਹਿ ਵਡਿਆਈ ਕਿਨਹੀ ਕਹਿਆ ਬਾਹ ਬਹੁ ਭਾਈ ਕੋਈ ਕਹਿ ਮੈਂ ਧਨ ਹੈ ਪਸਾਰਾ ਮੋਹੇ ਦੀਨ ਹਰ ਹਰ ਆਧਾਰਾ ਕਿਨਹੀ ਘੂਗਰ ਨਿਰਤ ਕਰਾਈ।

ਜੀ ਜੰਤ ਸਭ ਪੇਖੀ ਹੈ, ਪ੍ਰਭ ਸਗਲ ਤੁਮਾਰੀ ਧਾਰਨਾ ਇਹੋ। ਜੀ ਜੰਤ ਸਭ ਪੇਖੀ ਹੈ, ਪ੍ਰਭ ਸਗਲ ਪ੍ਰਭ ਸਗਲ ਤੁਮਾਰੀ ਧਾਰਨਾ ਇਹੋ। ਮਨ ਹਰ ਕੈ ਨਾਮ ਉਧਾਰਨਾ ਰਹਾਓ, ਖਿਨ ਮਹਿ ਥਾਪ ਉਥਾਪੇ ਕੁਦਰਤ, ਸਭ ਕਰਤੇ ਕੇ ਕਾਰਨਾ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਸਾਧੂ ਸੰਗ ਬਿਦਾਰਨਾ। ਨਾਮ ਜਪਤ ਮਨ ਨਿਰਮਲ ਹੋਵੈ, ਸੁਖੇ ਸੁਖ ਗੁਦਾਰਨਾ। ਭਗਤ ਸਰਣ ਜੋ ਆਵੈ ਪ੍ਰਾਣੀ, ਤਿਸ ਈਹਾ ਉਹਾ ਨਾ ਹਾਰਨਾ। ਸੁਖ ਦੁਖ ਇਸ ਮਨ ਕੀ ਬਿਰਤ।

ਸਤਿ ਹੈ। ਆਪ ਸੰਗਤਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ। ਆਪ ਸਭਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਅੱਜ ਸਮਾਪਤੀ ਵਿਸ਼ੇਸ਼ ਕਰਕੇ 8:30 ਵਜੇ ਕੀਤੀ ਗਈ ਹੈ। ਸਮੇਂ ਦੇ ਹਿਸਾਬ ਨਾਲ ਪਾਠ ਵੀ ਮਹਾਰਾਜ ਜੀ ਦੀ ਕਿਰਪਾ ਨਾਲ ਪੂਰਾ ਹੋ ਗਿਆ, ਜਿੰਨਾ ਅਸੀਂ ਮਿਥ ਕੇ ਰੋਜ਼ ਕਰਨਾ ਚਾਹੁੰਦੇ ਹੁੰਦੇ ਹਾਂ। ਸੋ ਅੱਜ ਵਿਸ਼ੇਸ਼ ਕਰਕੇ ਭਾਈ ਤਜਿੰਦਰ ਸਿੰਘ ਜੀ BC ਤੋਂ ਗੁਰਮੁਖ ਪਿਆਰੇ ਆਏ ਨੇ। ਸੋ ਉਹਨਾਂ ਨੇ ਅੱਜ ਨੌਜਵਾਨਾਂ ਨਾਲ ਹੋਰ ਹਰ ਉਮਰ ਦੇ ਹਰ ਵਰਗ ਦੇ ਸੰਗਤਾਂ ਦੇ ਨਾਲ ਉਹਨਾਂ ਨੇ ਅੱਜ ਵਿਚਾਰ ਸੈਸ਼ਨ ਆਪਣੇ ਗੁਰੂ ਘਰ ਵਿਖੇ ਰੱਖਿਆ ਹੈ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ। ਸੋ ਉਸ ਸੈਸ਼ਨ ਬਾਰੇ ਬੇਨਤੀ ਹੈ ਕਿ ਅੱਜ ਸਮਾਪਤੀ ਵੀ ਪਹਿਲਾਂ ਹੋ ਗਈ ਹੈ, 8:30 ਤੋਂ 9:30 ਵਜੇ ਤੱਕ ਉਹਨਾਂ ਨੇ ਆਪ ਸੰਗਤਾਂ ਦੇ ਨਾਲ ਵਿਚਾਰਾਂ ਸਾਂਝੀਆਂ ਕਰਨੀਆਂ ਨੇ। ਸੋ ਆਪ ਜੀਆਂ ਨੇ ਹੁਣ ਗੁਰੂ ਘਰ ਦੇ ਗੈਲਰੀ ਹਾਲ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਗੁਰਮੁਖ ਪਿਆਰੇ ਭਾਈ ਤਜਿੰਦਰ ਸਿੰਘ ਜੀ ਵਿਸ਼ੇਸ਼ ਕਰਕੇ BC ਤੋਂ ਆਏ ਨੇ। ਸੋ ਗੁਰਮੁਖ ਪਿਆਰਿਆਂ ਨੇ ਰਲ ਮਿਲ ਕੇ ਉਪਰਾਲਾ ਕੀਤਾ। ਸੋ ਇੰਗਲਿਸ਼ ਅਤੇ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਉਹ ਆਪ ਜੀ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਉਣਗੇ। ਆਪ ਜੀਆਂ ਨੇ 8:30 ਤੋਂ 9:30 ਵਜੇ ਤੱਕ ਗੁਰੂ ਘਰ ਦੇ ਗੈਲਰੀ ਹਾਲ ਵਿਖੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਇੱਕ ਜ਼ਰੂਰੀ ਬੇਨਤੀ, ਕਿਰਪਾ ਕਰਕੇ ਜਿੱਥੇ ਖੜੇ ਹੋ ਉੱਥੇ ਸੁਣਨੀ। ਕਈ ਵਾਰੀ ਕੁਝ ਸੰਗਤਾਂ ਆਉਂਦੀਆਂ ਨੇ ਹੱਥਾਂ ਵਿੱਚ ਪੋਥੀ ਸਾਹਿਬ ਲੈ ਕੇ ਇਸੇ ਤਰ੍ਹਾਂ ਖੜੇ ਖੜੇ ਪੋਥੀ ਸਾਰੀ ਪ੍ਰਕਾਸ਼ ਕਰ ਲੈਂਦੇ ਆ ਸਿੰਘ ਜੀ। ਸੋ ਮਰਿਆਦਾ ਇਹ ਹੈ, ਜਿਵੇਂ ਆਪਾਂ ਰੇਲਾਂ ਰੱਖ ਕੇ ਥੱਲੇ ਇੱਕ ਬਸਤਰ ਵਿਛਾ ਕੇ, ਫਿਰ ਰੇਲ ਰੱਖ ਕੇ, ਫਿਰ ਬਸਤਰ ਵਿਛਾ ਕੇ, ਫਿਰ ਪੋਥੀ ਸਾਹਿਬ ਸਜਾ ਕੇ, ਪ੍ਰਕਾਸ਼ ਕਰਕੇ ਆਪਾਂ ਜਿਵੇਂ ਸੰਥਿਆ ਕਰਦੇ ਹਾਂ, ਜੇਕਰ ਕੋਈ ਸ਼ੰਕਾ ਹੋਵੇ ਤਾਂ ਆਪ ਜੀਆਂ ਨੇ ਇਸੇ ਤਰ੍ਹਾਂ ਹੀ ਪੋਥੀ ਸਾਹਿਬ ਦੁਆਰੇ ਪ੍ਰਕਾਸ਼ ਕਰਕੇ ਪੁੱਛਣਾ ਹੈ। ਸਿੱਧੀਆਂ ਹੀ ਪੋਥੀਆਂ ਇੱਦਾਂ ਹੱਥਾਂ ਵਿੱਚ ਲਿਆ ਕੇ ਇੱਦਾਂ ਹੀ ਪ੍ਰਕਾਸ਼ ਕਰਕੇ, ਕੋਈ ਸਵਾਲ ਜਵਾਬ ਨਹੀਂ ਸਾਡੇ ਸਾਰਿਆਂ ਵਿੱਚੋਂ ਕਿਸੇ ਨਾਲ ਕਰਨਾ। ਇੱਕ ਜਗ੍ਹਾ ਤੇ ਪੋਥੀ ਸਾਹਿਬ ਪ੍ਰਕਾਸ਼ ਕਰ ਲਓ, ਜਿੱਥੇ ਆਪਣੀ ਕਥਾ ਵਾਲੀ ਉਹ ਕਥਾ ਵਾਲਾ ਪੀੜਾ ਪਿਆ ਹੁੰਦਾ ਉਹਦੇ ਉੱਪਰ ਵੀ ਕੋਈ ਪੋਥੀ ਨਹੀਂ ਹੁੰਦੀ। ਜਦੋਂ ਆਪ ਜੀਆਂ ਨੇ ਕੋਈ ਸਵਾਲ ਜੇਕਰ ਪੋਥੀ ਸਾਹਿਬ ਤੋਂ ਪੁੱਛਣਾ ਹੋਵੇ ਉੱਥੇ ਪੋਥੀ ਸਾਹਿਬ ਪ੍ਰਕਾਸ਼ ਕਰਕੇ ਫਿਰ ਪੁੱਛ ਲਿਆ ਕਰੋ, ਪਰ ਹੱਥਾਂ ਵਿੱਚ ਪੋਥੀ ਸਾਹਿਬ ਪ੍ਰਕਾਸ਼ ਨਹੀਂ ਕਰਨੇ। ਇਹ ਆਪ ਜੀਆਂ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ। ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ। ਹੁਣ ਗੁਰਮਤ ਵਿਚਾਰ ਸੈਸ਼ਨ ਵਿੱਚ ਆਪ ਜੀ ਦਰਸ਼ਨ ਦਿਓ ਗੁਰੂ ਘਰ ਦੇ ਗੈਲਰੀ ਹਾਲ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।

ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ। ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਤੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ

ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀ ਇਹ ਵਡਿਆਈ ਆ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ, ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣ ਹੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ।

ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਧਾਰੀ, ਤੁਮ ਤੇ ਹੋਏ ਸੋ

ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ।

ਤਰ੍ਹਾਂ ਸ਼ੁੱਧ ਸਪਸ਼ਟ ਤਰੀਕੇ ਨਾਲ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਗਰੀਬ ਨਵਾਜ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ।

ਕਿਰਪਾ ਕਰਕੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਾਤਸ਼ਾਹ ਜੀ ਉਹ ਵਰਕ ਪਰਮਿਟ ਦੀ ਦਾਤ ਬਖਸ਼ ਕੇ ਨਿਵਾਜੋ। ਰਹਿਮਤ ਕਰੋ ਡਿੱਗਦੇ ਡੋਲਦੇ ਢਹਿੰਦੇ ਮਨਾਂ ਨੂੰ, ਸ਼ਬਦ ਦਾ ਆਸਰਾ ਬਖਸ਼ੋ।

ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ।

ਉਤਰੇ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾ ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਾਰ ਜਗਦੀ ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਾਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸ੍ਰੀ ਵਾਹਿਗੁਰੂ ਜੀ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸੋ ਕੋਟਲ ਗੁਰੂ ਸੇਵੀ ਹੈ ਐਨਸ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾਂ ਜਾਂ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਈਅਤ ਹੈ ਸੂਰਾ ਆਤਮ ਜਿਨੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਅਤ ਹੈ ਸੂਰਾ ਆਤਮ ਜਿਨੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਇਆ ਆਤਮ ਰਾਂਗਾ ਸਰਨੀ ਪਾਵਨ ਨਾਮ ਧਿਆਵਣਾ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸ ਹੈ ਮੇਰੇ ਹੀਰਾ ਸੰਗ ਪੁਨੀਤਾ ਦੇਈ ਜਨ ਕੀ ਧੂਰ ਦੇਹੁ ਕਿਰਪਾ ਨਿਦਾ ਨਾਨਕ ਕੈ ਸੁਖ ਏਹੀ ਜਨ ਕੇ ਚਰਨ ਵਸਾ ਹੈ ਮੇਰੇ ਹੀਰਾ ਸੰਗ ਬੁਨੀਤਾ ਦੇਹੀ ਜਨ ਕੀ ਧੂਰ ਦਿਓ ਕਿਰਪਾ ਨਿਦਾ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਿਰ ਮਸਤਕ ਰੱਖਿਆ ਪਾਰ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸਵਾਮੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰਦਿਆਲ ਹੈ ਭੈ ਦੁਖ ਵਿਨਾਸ਼ਨ ਹੈ ਭਗਤ ਵਸ਼ਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ ਘੋਰ ਦੁਖਿੰਗ ਅਨਕ ਹੱਤਿਅੰਗ ਜਨਮ ਦਾਰਿਦਰੰਗ ਮਹਾਂਵਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਆਸ਼ਪਸ ਮੰਕਰੋਤ ਸੋਟ ਮਹੱਲਾ ਪੰਜਵਾਂ ਗੁਰਕਾ ਸਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮਨ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰਾ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾਂ ਕਿ ਸੇਵਨਾ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਸਾਤੀ ਵਾਰ ਨਾ ਲੱਗਈ ਪਾਰ ਬ੍ਰਹਮ ਸਰਨ ਆਈ ਚੌਗਿਰਦ ਹਮਾਰੇ ਆਰਾਮ ਕਰ ਦੁੱਖ ਲੱਗੇ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਆਰਾਮ ਨਾਮ ਔਖ ਦੀਆ ਕਲੇ ਬੁਲਾਈ ਰਹਾਉ ਰਾਖੀ ਤਾਂ ਦੱਖਣ ਹਰ ਸਭ ਵਿਅਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜਹ ਸਾਧੂ ਗੋਬਿਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਤ ਨਾ ਜਾਈ ਉਹ ਦੂਤ ਰੂਪ ਮਹੱਲਾ ਪੰਜਵਾ ਮਨ ਮਹਿ ਚਿਤਵਾ ਚਿਤ ਬਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਪੌੜੀ ਰਹਿਣ ਪ੍ਰਭਾ ਤੂੰ ਹੈ ਹੀ ਗਾਵਣਾ ਜੀ ਅਜੰਤ ਸਰਬਤ ਨਾ ਉਤਰਿਆ ਧਿਆਵਣਾ ਤੂੰ ਦਾਤਾ ਦਾਤਾਰ ਤੇਰੇ ਦਿੱਤਾ ਖਾਵਣਾ ਭਗਤ ਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਹਾਰ ਹੈ ਬਲ ਬਲ ਜਾਵਣਾ ਸੋਹਿਲਾ
0: ਰਾ ਗੌੜੀ ਦੀਪ ਕੀ ਮਹੱਲਾ ਪਹਿਲਾ ਏਕੋ ਓੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵਹੋ ਸੋਹਿਲਾ ਸਿਵਰਿਹੋ ਸਿਰਜਣਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀ ਅੜੇ ਸਮਾਲੀਅਨ ਦੇਖੈ ਗਾ ਦੇਵਣ ਹਾਰ ਤੇਰਾ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੋ ਤੇਲ ਦੇਹੋ ਸੱਜਣ ਅਸੀਸੜੀਆਂ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੁਏ ਚੱਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸ ਤਬ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਬ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕੌ ਹੋਏ ਜਾਤੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੇ ਕਰ ਡੰਡੌਤ ਪੁੰਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੇ ਜਿਉਂ ਜਿਉਂ ਚੱਲ ਹੈ ਚੁਭ ਹੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰਨੋ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਹੇ ਗਰੀਬ ਨਿਵਾਜ ਦਾ ਤਾਰ ਪਾਤਸ਼ਾਹ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ਼੍ਰੀ ਮੁੱਖ ਵਾਕ ਬਖਸ਼ਿਆ ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ੋ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਸਮੂਹ ਸੇਵਾਦਾਰ ਸੰਗਤ ਹਾਜ਼ਰ ਹੈ ਆਪ ਜੀ ਕਿਰਪਾ ਕਰੋ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫਰਮਾਓ ਸੇਵਕਾਂ ਨੂੰ ਖੁਸ਼ੀਆਂ ਬਖਸ਼ੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ

0: Volej, Sony Han! Volej, Sony Han! Volej, Sony Han! Volej, Sony Han! Gadget karek dave niar ho jave, kachi kadi da chali singa da manu paave.
1: ਜਕਾਰਾ ਬੁਲਾ ਕੇ ਨਿਹਾਲ ਹੋ ਜਾਵੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ
0: ਬੋਲੇ ਸੋਨ ਹਾਲ ਬੋਲੇ ਸੋਨ ਹਾਲ
1: ਗੱਜ ਗਿਜ ਗਾਰੇ ਨਿਹਾਲ ਹੋ ਜਾਵੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਗੱਜ ਗਿਜ ਕਰੇ ਨਿਹਾਲ ਹੋ ਜਾਵੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਗੱਜ ਗਿਜ ਕਰੇ ਬਲਾਵੇ ਨਿਹਾਲ ਹੋ ਜਾਵੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਨ ਨੂੰ ਭਾਵੇ
0: ਬੋਲੇ ਸੋਨੇ ਹਾਲ ਗੱਜ ਗਿਜ ਕਰੇ ਨਿਹਾਲ ਹੋ ਜਾਵੇ ਤਾਂ ਤਾਂ ਬਾਬਾ ਜੀ ਸਿੰਘ ਜੀ ਮਨ ਨੂੰ ਭਾਵੇ
1: ਫਤਿਹ ਸਿੰਘ ਜੀ ਮਨ ਨੂੰ ਭਾਵੇ ਬੋਲੇ ਸੋਨੇ ਹਾਲ
0: ਬੋਲੇ ਸੋਨੇ ਹਾਲ
1: ਬੋਲੇ ਸੋਨੇ ਹਾਲ
2: ਦੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਬੋਲੇ ਸੋ ਨਿਹਾਲ
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁਵੇਕ ਦੇਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜੌਨ ਤੇਰੇ ਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹਾਉ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕੋਉ ਬੁਤਾਨ ਕੋ ਪੂਜਤ ਹੈ ਪਸ ਕੋਉ ਮਿਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋਉ ਬੁਤਾਨ ਕੋ ਪੂਜਤ ਹੈ ਪਸ ਕੋਉ ਮਿਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹਾਥ ਦੈ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਉ ਵਾਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮਹੈ ਛਾੜ ਕੋਈ ਅਵਰ ਨਾ ਧਿਆਉ ਜੋ ਬਾਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਨ ਚੁਨ ਸਤਰ ਹਮਾਰੇ ਮਾਰੀਆ ਹੈ ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੂ ਕਰੀਆ ਹੋ ਰੱਛਾ ਰਾਖ ਲਿਹੋ ਮੋਹੇ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਾਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ

yürü,

ਗੁਰੂ ਨਾਨਕ ਜੀ ਉਪਾਏ ਕਹਿ ਲਿਖਣਾ ਮੈਂ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚਨ ਪੜੈ ਝੁਣ ਬਖ ਖੱਡੇ ਜਮਾਲਿਆ ਆਵਨਾ ਪਾਈ ਨੂੰ ਕੂੜਿਆ ਮੂੰਹ ਕਾਲਿਆ ਦੋ ਚੁਚਾਲਿਆ ਤੇਰੇ ਨਾਲ ਤੈਸੀ ਜਣਗੇ ਹਾਰ ਗਏ ਸੁੱਟਗਣ ਵਾਲਿਆ।

ਆਪਣੀ ਧੰਦਰੀ ਸਤਿਗੁਰੂ ਪਾਇਆ ਇਹੋ ਜੀ ਉਹ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ ਸਤਿਗੁਰੂ ਸ਼ਬਦ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾ ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਗਵਾਇਆ ਸੱਚੋ ਸੱਚ ਬੁਝਾਇਆ।

ਨਾਏ ਲਿਆਂਦਰ ਕਿਨਾ ਜਾਈਐ ਜੀ ਆਪਣੇ ਸਭ ਦਿਸਦਾ ਦੇਖ ਖਾਜੈ ਆਖ ਗਵਾਈਐ ਜੇ ਲੋੜਾ ਚੰਗਾ ਆਪਣਾ ਕਰ ਪੁੰਨੋ ਨੀਸਦਾ ਜੇ ਜਰਵਾਣਾ ਪਰ ਹਰੈ ਜਰਵੀ ਸਕਰੀਂਦੀ ਆਈਐ ਉਹ ਰਹਿਣਾ ਭਰੀਆ ਪਾਈਐ।

ਸੱਚੋ ਸੱਚ ਧਿਆਇਆ ਉਹਨੇ ਮੰਦਾ ਪਿਆਰ ਨਾ ਰੱਖਿਓ ਕਰ ਸੋ ਕਿਰਤ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾ

ਬੜੀ ਭਗਤ ਰਹਿ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋਂਦ ਲਹਿਣੀ ਧਾਮਦੇ ਇੱਕ ਮੂਲ ਨਾ ਪੁੱਜਣਾ ਆਪਣਾ ਹੁੰਦਾ ਆਪ ਬਣਾਏ ਦੇ ਹੋਂ ਢਾਡੀ ਕਾ ਨੀਤ ਜਾਤ ਹੁਰਤਮ ਜਾਸ ਦਾਏ ਦੇ ਤੇਰੇ ਮਗਾਂ ਜਿੱਤ ਜਾ ਧਿਆਏ ਦੇ।

ਇੱਕ ਨਾਨੂ ਤੂੰ ਮੇਲਦਾ ਹੈ, ਇੱਕ ਆਪੋ ਤੂੰ ਦੁਖਵਾ, ਗੁਰ ਕਿਰਪਾ ਤੇ ਜਾਣਿਆ ਜਿੱਤਿਆ ਤੂੰ ਦਾ ਬੁਝਾਇਆ, ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ।

ਜਿਹੜ ਕਰ ਉਪਦੇਸ ਗਿਆਨ ਅੰਜਨ ਦੀ ਆ ਇੰਨੀ ਨੇਤਰੀ ਚੁਰਤ ਨਿਹਾਲਿਆ ਖਤਮ ਛੋੜ ਤੁਸੀਂ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹਿਤਾ ਵਿਰਲਾ ਕਿਨਾ ਵਿਚਾਰਿਆ ਹਰ ਕਿਰਪਾ ਪਾਰ ਉਤਾਰਿਆ।

ਗਲਮਾਲਾ ਤਿਲ ਪਲਨਾਟੰ ਦੋਤੋ ਤ੍ਰੀ ਬਾਸਰ ਕਪਾਟੰ।

ਗੁਰ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸਿਵ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮਨਿਆ ਹੋਵੇ ਪ੍ਰਮਾਣ ਤਾਂ ਖਸਮੈ ਕਾ ਮਹਿਲ ਪਾਏ ਸੀ ਖਸਮੈ ਭਾਵੈ ਸੋ ਕਰੇ ਮਨੋਹ ਚਿਦਿਆ ਸੋ ਫਲ ਪਾਏ ਸੀ ਤਾਂ

ਉਹ ਜਿਤੇਂਦਰ ਸਾਹਿਬ ਕੋ ਵੇਖ ਨਦਰੀ ਹੇਠ ਚਲਾਇੰਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ, ਵਡੋ ਵਡਾ ਵੜ ਮੇਦਨੀ ਸਿਰੈ ਸਿਰ ਧੰਦਾ ਲਾਇੰਦਾ, ਨਦਰ ਪੱਠੀ ਜੇ ਕਰੇ

ਸਵਰਗ ਚੀ ਪੱਕੀ ਸਾਰੀ ਹੈ, ਜੋ ਹੈ ਸੋ ਚਲਸੀ ਸਭ ਕੋਈ ਆਈ ਵਾਰੀ ਹੈ, ਜਿਸ ਕੀ ਜੀ ਪ੍ਰਾਣ ਹੈ ਕਿਉਂ ਸਾਹਿਬ ਨੂੰ ਵਿਸਾਰੀ ਹੈ, ਆਪਣਾ ਤੀ ਆਪਣਾ।

ਨਾਜ਼ੁਕ ਪਾਈਏ ਸੋ ਸਾਜ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾ ਘਾਲ ਪੂਰੀ ਕਿਉਂ ਘਾਲੀਏ ਮੰਦਾ ਮੂਲਾ ਕੀ ਚਈ ਦੇਹ ਲੰਮੀ ਦਰ ਨਿਹਾਲੀਏ ਜਿਉਂ ਸਾਹਿਬ ਲਾਨਾ ਹਾਰੀਐ ਤੇ ਵਿਆਪਾ ਸਾ ਢਾਲੀਐ ਕਿ ਚਲਾ

ਹੁਣ ਚੱਕ ਲੱਗੇ ਚੱਕਰੀ ਜੇ ਚੱਲਾ ਮੈਂ ਭਾਰ ਹੁਰਮਤ ਤੇ ਸਾਨੂੰ ਅਗਲੀ ਉਹ ਵਜੋ ਫੇਰ ਦੂਣਾ ਖਾ ਖਸਮੇ ਕਰੇ ਬਰਾਬਰੀ ਫਿਰ ਗੈਰ ਅੰਦਰ ਪਾ ਵਜੋ ਗਵਾਏ ਅਗਲਾ ਮੋਹਿ ਮੋਹ ਪਾਣਾ ਖਾ ਜੇ ਤਾ ਕਾਮਣਾ ਤੇ ਕਹੀਆ ਸਾਬਾਸ ਨਾਲ ਚੱਲੀ।

ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ।

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ

ਹੇ ਮੇਰੇ ਵਾਹਿਗੁਰੂ ਤੂੰ ਬਖਸ਼ਣਹਾਰ ਹੈ, ਬਸ ਸਾਨੂੰ ਬਖਸ਼ ਲੈ ਤੇ ਇਹਨਾਂ ਵਿਸ਼ਿਆਂ ਵਿਕਾਰਾਂ ਰੂਪੀ ਸਮੁੰਦਰ ਤੋਂ ਸਾਨੂੰ ਪਾਰ ਲੰਘਾ ਦੇ। ਇਸ ਸੰਸਾਰ ਸਮੁੰਦਰ ਤੋਂ ਸਾਨੂੰ ਕਿਨਾਰੇ ਲਾ ਦੇ, ਸਾਡੀ ਜ਼ਿੰਦਗੀ ਦਾ ਬੇੜਾ ਪਾਰ ਲੱਗ ਜਾਏ, ਇਹ ਸਾਡੇ ਉੱਤੇ ਕਿਰਪਾ ਕਰ। ਪਰ ਜੇ ਤੂੰ ਸਾਡੇ ਗੁਨਾਹਾਂ ਵੱਲ ਝਾਤੀ ਮਾਰ ਕੇ ਇਹਨਾਂ ਦਾ ਹਿਸਾਬ ਕਿਤਾਬ ਕਰੇ, ਇਹਨਾਂ ਦੀ ਗਿਣਤੀ ਮਿਣਤੀ ਕਰੇ, ਤੇ ਫਿਰ ਤੇ ਕਦੇ ਵੀ ਅਸੀਂ ਬਖਸ਼ੇ ਨਹੀਂ ਜਾ ਸਕਦੇ। ਤੂੰ ਆਪਣੇ ਬਿਰਦ ਵਾਲੇ ਪਾਸੇ ਵੇਖ, ਕਿਉਂਕਿ ਤੇਰਾ ਇੱਕ ਸੁਭਾਅ ਹੈ, ਤੇਰਾ ਬਿਰਦ ਹੈ, ਜੋ ਸਰਨ ਆਵੇ ਤੇ ਕੰਠ ਲਾਵੇ ਇਹੋ ਬਿਰਦ ਸੁਆਮੀ ਸੰਦਾ। ਜੁਗਾਂ ਜੁਗਾਂਤਰਾਂ ਤੋਂ ਤੇਰਾ ਇਹ ਬਿਰਦ ਰਿਹਾ ਹੈ, ਜਿਹੜਾ ਵੀ ਤੇਰੀ ਸ਼ਰਨ ਵਿੱਚ ਆ ਜਾਏ ਤੂੰ ਉਹਦੇ ਸਾਰੇ ਗੁਨਾਹਾਂ ਦੇ ਉੱਤੇ ਪਰਦੇ ਪਾ ਲੈਂਦਾ, ਤੇ ਤੂੰ ਉਸ ਨੂੰ ਬਖਸ਼ਦਿਆਂ ਹੋਇਆਂ ਦੇਰੀ ਨਹੀਂ ਲਾਉਂਦਾ। ਇਹ ਸੱਚਾਈ ਹੈ। ਜਦੋਂ ਬਾਣੀ ਪੜ੍ਹਦੇ ਹਾਂ, ਬਾਣੀ ਦੇ ਅੰਦਰ ਅਨੇਕਾਂ ਭਗਤਾਂ ਦਾ ਜ਼ਿਕਰ ਹੈ, ਤੇ ਜਦੋਂ ਉਹਨਾਂ ਭਗਤਾਂ ਦੇ ਤੁਸੀਂ ਜੀਵਨ ਵੱਲ ਝਾਤੀ ਮਾਰ ਕੇ ਵੇਖੋਗੇ ਤੇ ਉਹ ਜੀਵਨ ਗੁਨਾਹਾਂ ਨਾਲ ਭਰੇ ਹੋਏ, ਤੇ ਪਰ ਜਦੋਂ ਉਹਦੀ ਸ਼ਰਨ ਵਿੱਚ ਗਏ ਤੇ ਉਸਨੇ ਬਖਸ਼ਦਿਆਂ ਹੋਇਆਂ ਦੇਰੀ ਨਹੀਂ ਲਾਈ। ਮੈਂ ਅਕਸਰ ਕਹਿੰਦਾ ਹੁੰਦਾ ਵੀ ਮਨੁੱਖ ਇਸ ਤਰ੍ਹਾਂ ਦਾ ਸੁਭਾਅ ਬਣਾਈ ਬੈਠਾ ਹੈ, ਜਾਣੇ ਅਣਜਾਣੇ ਵਿੱਚ ਜੇ ਕਿਸੇ ਦੇ ਕੋਲੋਂ ਕੋਈ ਗਲਤੀ ਹੋ ਜਾਏ ਨਾ, ਉਸ ਗਲਤੀ ਦੇ ਉੱਤੇ ਪਰਦਾ ਨਹੀਂ ਪਾਉਂਦਾ, ਉਹ ਗਲਤੀ ਦੂਸਰਿਆਂ ਦੇ ਸਾਹਮਣੇ ਉਜਾਗਰ ਕਰਦਾ, ਪ੍ਰਗਟ ਕਰਦਾ, ਤੇ ਉਸ ਮਨੁੱਖ ਨੂੰ ਸ਼ਰਮਸਾਰ ਹੋਣਾ ਪੈ ਜਾਏ। ਇਹ ਸਾਡੇ ਜੀਵਾਂ ਦੀ ਹਾਲਤ ਹੈ। ਤੇ ਅੱਜ ਤੇ ਹੈ ਹੀ ਇੰਟਰਨੈਟ ਦਾ ਯੁੱਗ, ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਅਕਸਰ ਵੇਖੋਗੇ ਕਿਸੇ ਦੀ ਨਿੱਕੀ ਜਿਹੀ ਗਲਤੀ ਵੀ ਹੋ ਜਾਏ ਉਹਦੇ ਉੱਤੇ ਪਰਦੇ ਨਹੀਂ ਪਾਏ ਜਾਂਦੇ, ਸੰਸਾਰ ਭਰ ਦੇ ਵਿੱਚ ਉਸਨੂੰ ਉਜਾਗਰ ਕੀਤਾ ਜਾਂਦਾ, ਤੇ ਮਨੁੱਖ ਇਸ ਸਭ ਕੁਝ ਨੂੰ ਵੇਖ ਕੇ ਬੜਾ ਖੁਸ਼ ਵੀ ਹੁੰਦਾ ਹੈ। ਕਿਸੇ ਦੂਜੇ ਦੀਆਂ ਗਲਤੀਆਂ, ਕਿਸੇ ਦੂਜੇ ਦੇ ਔਗਣ ਵੇਖ ਕੇ, ਉਹਨਾਂ ਦੇ ਗੁਨਾਹਾਂ ਨੂੰ ਵੇਖ ਕੇ ਮਨੁੱਖ ਦੇ ਮਨ ਦੇ ਵਿੱਚ ਰਤੀ ਭਰ ਵੀ ਤਰਸ ਨਹੀਂ ਆਉਂਦਾ, ਦਇਆ ਨਹੀਂ ਆਉਂਦੀ। ਪਰ ਉਹ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ ਇੰਨਾ ਦਿਆਲੂ ਹੈ, ਇੰਨਾ ਕਿਰਪਾਲੂ ਹੈ, ਜਿਹੜਾ ਉਸ ਦੀ ਸ਼ਰਨ ਵਿੱਚ ਆ ਜਾਂਦਾ ਹੈ ਉਹ ਬਖਸ਼ਦਿਆਂ ਹੋਇਆਂ ਦੇਰੀ ਨਹੀਂ ਲਾਉਂਦਾ। ਬਸ ਸ਼ਰਨ ਵਿੱਚ ਆਉਣ ਦੀ ਦੇਰੀ ਹੈ, ਤੇ ਪੱਲਾ ਅੱਡ ਕੇ ਝੋਲੀ ਅੱਡ ਕੇ ਇਹ ਕਹਿ ਦਏ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ, ਹੇ ਮੇਰੇ ਵਾਹਿਗੁਰੂ ਤੂੰ ਮੈਨੂੰ ਬਖਸ਼ ਲੈ, ਮੇਰੇ ਉੱਤੇ ਕਿਰਪਾ ਕਰ। ਅਸੀਂ ਪੈਰ ਪੈਰ ਦੇ ਉੱਤੇ ਗੁਨਾਹ ਕਰਦੇ ਹਾਂ, ਖਿਣ ਖਿਣ ਦੇ ਵਿੱਚ ਅਸੀਂ ਭੁੱਲਣ ਹਾਰੇ ਹਾਂ, ਸਾਡੀਆਂ ਗਲਤੀਆਂ ਦੀ ਇਹਨਾਂ ਗੁਨਾਹਾਂ ਦੀ ਗਿਣਤੀ ਨਹੀਂ ਹੈ, ਤੇ ਇਹ ਜਾਚ ਕਿਤੇ ਸਾਨੂੰ ਆ ਜਾਏ ਵੀ ਗੁਰੂ ਦੇ ਕੋਲੇ ਜਾ ਕੇ ਅਸੀਂ ਝੋਲੀ ਅੱਡ ਕੇ ਆਪਣੇ ਆਪ ਨੂੰ ਸਵੀਕਾਰ ਕਰ ਲਈਏ, ਮੰਨ ਲਈਏ ਵੀ ਸੱਚਮੁੱਚ ਅਸੀਂ ਭੁੱਲਣ ਹਾਰੇ ਹਾਂ। ਮਨੁੱਖ ਇਹ ਮੰਨਣ ਵਾਸਤੇ ਤਿਆਰ ਨਹੀਂ। ਜਿੰਨੀ ਦੇਰ ਤੱਕ ਅਸੀਂ ਗੁਰੂ ਦੇ ਕੋਲੇ ਆਣ ਕੇ ਆਪਣੇ ਗੁਨਾਹਾਂ ਨੂੰ ਕਬੂਲ ਹੀ ਨਹੀਂ ਕਰਦੇ, ਮੰਨਦੇ ਹੀ ਨਹੀਂ, ਤੇ ਗੁਰੂ ਬਖਸ਼ੇਗਾ ਕਿਵੇਂ? ਪਰ ਜਦੋਂ ਤੁਸੀਂ ਭਗਤਾਂ ਦਾ ਜੀਵਨ ਪੜ੍ਹੋਗੇ, ਭਗਤਾਂ ਦੇ ਸ਼ਬਦਾਂ ਨੂੰ ਪੜ੍ਹੋਗੇ, ਤੇ ਆਪ ਮੁਹਾਰੇ ਤੁਹਾਨੂੰ ਪਤਾ ਲੱਗ ਜਾਏਗਾ
प्रेमा भगती दे विच भिजिया होया एक भगत उस परमात्मा दे अगे जोदड़ी किस तरह करदा है। गोबिंद हम ऐसे अपराधी जिन प्रभ जियो पिंड था दिया तिसकी भाव भगत नहीं साधी। ये पावन शब्द भगत कबीर साहिब जी का है। भगत जी कहिंदे ने कवन काज सिरजे जग भीतर जन्म कवन फल पाया भावनिद तरन तारन चिंता मन एक निमख ना एहो मन लाया। गोबिंद हम ऐसे अपराधी जिन प्रभ जियो पिंड था दिया तिसकी भाव भगत नहीं साधी। कमन काज सिरजे जग भीतर असी इस संसार दे विच पैदा क्यों हुए किहड़े काम वास्ते किहड़े कार्ज वास्ते सानू मनुखा जन्म मिलिया ए मनुखा तन मिलिया कदे असी इस चीज दी विचार नहीं कीती।

ਤੇ ਜਨਮ ਲੈ ਕੇ ਅਸੀਂ ਕੀ ਕੁਝ ਖੱਟਿਆ, ਕਿਹੜੇ ਫਲ ਦੀ ਪ੍ਰਾਪਤੀ ਕੀਤੀ, ਕੀ ਕੁਝ ਜੀਵਨ ਦੇ ਵਿੱਚ ਪ੍ਰਾਪਤ ਕੀਤਾ। ਭਾਵ ਨਿਧ ਤਰਨ ਤਾਰਨ ਚਿੰਤਾ ਮਨ, ਜਿਹੜਾ ਵਾਹਿਗੁਰੂ ਇਸ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਹੈ, ਸਾਡੀ ਜ਼ਿੰਦਗੀ ਦਾ ਬੇੜਾ ਬੰਨੇ ਲਾਉਣ ਵਾਲਾ ਹੈ, ਤੇ ਚਿੰਤਾ ਮਨ ਸਾਨੂੰ ਹਰ ਤਰ੍ਹਾਂ ਦੀ ਦਾਤ ਦੇਣ ਵਾਲਾ ਹੈ, ਮਨ ਇੱਛਤ ਫਲ ਦੇਣ ਵਾਲਾ ਹੈ। ਇੱਕ ਨਿਮਖ ਨਾ ਇਹੋ ਮਨ ਲਾਇਆ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਇੱਕ ਨਿਮਖ ਮਾਤਰ ਅੱਖ ਦੇ ਬੰਦ ਕਰਨ ਅਤੇ ਖੋਲਣ ਦੇ ਸਮਾਂ, ਇਹ ਜਿੰਨਾ ਸਮਾਂ ਹੁੰਦਾ ਹੈ ਇੰਨਾ ਸਮਾਂ ਵੀ ਉਹਦੇ ਨਾਲ ਮਨ ਨਾ ਜੋੜਿਆ, ਉਹਦਾ ਚਿੰਤਨ ਨਾ ਕੀਤਾ, ਉਹਨੂੰ ਯਾਦ ਨਾ ਕੀਤਾ, ਉਹਨੂੰ ਸਿਮਰਿਆ ਨਾ। ਗੋਬਿੰਦ ਹਮ ਐਸੇ ਅਪਰਾਧੀ, ਇੰਨੇ ਵੱਡੇ ਅਸੀਂ ਅਪਰਾਧੀ ਹਾਂ, ਇਹੋ ਜਿਹੇ ਅਸੀਂ ਅਪਰਾਧੀ ਹਾਂ। ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ, ਜਿਸ ਨੇ ਇਹ ਜਿੰਦ ਅਤੇ ਸਰੀਰ ਦਿੱਤਾ ਹੈ, ਇਹਦੇ ਨਾਲ ਅਨੇਕਾਂ ਸੁੱਖ ਸਹੂਲਤਾਂ ਸਾਨੂੰ ਦਿੱਤੀਆਂ ਨੇ, ਉਹਦੀ ਕਦੇ ਵੀ ਭਗਤੀ ਨਹੀਂ ਕੀਤੀ, ਬੰਦਗੀ ਨਹੀਂ ਕੀਤੀ, ਉਹਦੇ ਨਾਲ ਕਦੇ ਪਿਆਰ ਨਹੀਂ ਕੀਤਾ,

ਆਪਣੇ ਮਨਾਂ ਅੰਦਰ ਝਾਤੀ ਮਾਰ ਕੇ ਵੇਖਣੀ ਏ ਕਿ ਸੱਚਮੁੱਚ ਅਸੀਂ ਇਸ ਤਰ੍ਹਾਂ ਕਰਦੇ ਹਾਂ। ਕਿਉਂਕਿ ਕਈ ਵਾਰ ਮਨੁੱਖ ਇਹ ਕਹਿ ਦਿੰਦਾ ਹੈ ਵੀ ਮੇਰੇ ਨਾਲ ਇਸ ਤਰ੍ਹਾਂ ਦਾ ਬੁਰਾ ਕਿਉਂ ਹੋਇਆ, ਮੈਂ ਤੇ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ, ਮੈਂ ਤੇ ਕਿਸੇ ਦਾ ਕੋਈ ਮਾੜਾ ਨਹੀਂ ਕੀਤਾ। ਆਪਾਂ ਪੜਚੋਲ ਕਰਨੀ ਹੈ ਕਿਤੇ ਇਹ ਸਾਡੇ ਨਾਲ ਇਸ ਤਰ੍ਹਾਂ ਤਾਂ ਨਹੀਂ ਵਾਪਰਦਾ ਪਿਆ। ਕਿਉਂਕਿ ਬਾਣੀ ਦੇ ਅੰਦਰ ਜੋ ਕਰਮ ਸ਼ਬਦ ਆਇਆ ਹੈ, ਕਰਮ ਦਾ ਅਰਥ ਹੁੰਦਾ ਹੈ ਬੀਜ। ਆਪਣੇ ਜੀਵਨ ਦੇ ਖੇਤ ਵਿੱਚ ਜੋ ਤੁਸੀਂ ਬੀਜੋਗੇ ਉਹੀ ਵੱਢੋਗੇ। ਜੈਸਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਹੁਣ ਜ਼ੁਬਾਨ ਦਾ ਕੰਮ ਹੈ ਬੋਲਣਾ। ਇਹ ਤੁਸੀਂ ਕਿਸੇ ਨੂੰ ਚੰਗਾ ਵੀ ਬੋਲ ਸਕਦੇ ਹੋ ਤੇ ਮਾੜਾ ਵੀ ਬੋਲ ਸਕਦੇ ਹੋ। ਚਾਰ ਸ਼ਬਦ ਕਿਸੇ ਨੂੰ ਚੰਗੇ ਆਖ ਕੇ ਉਹਦੀ ਇੱਜ਼ਤ ਵੀ ਕਰ ਸਕਦੇ ਹੋ ਤੇ ਚਾਰ ਸ਼ਬਦ ਬੁਰੇ ਕਹਿ ਕੇ ਕਿਸੇ ਦੀ ਬੇਇੱਜ਼ਤੀ ਵੀ ਕਰ ਸਕਦੇ ਹੋ। ਕਿਸੇ ਦੀ ਰਿਸਪੈਕਟ ਵੀ ਕੀਤੀ ਜਾ ਸਕਦੀ ਹੈ, ਕਿਸੇ ਦੀ ਡਿਸਰਿਸਪੈਕਟ ਵੀ ਕੀਤੀ ਜਾ ਸਕਦੀ ਹੈ। ਚਾਰ ਸ਼ਬਦ ਚੰਗੇ ਕਹਿ ਕੇ ਕਿਸੇ ਨੂੰ ਖੁਸ਼ ਵੀ ਕੀਤਾ ਜਾ ਸਕਦਾ ਹੈ ਤੇ ਉਹੀ ਚਾਰ ਸ਼ਬਦ ਬੁਰੇ ਇਸ ਤਰ੍ਹਾਂ ਦੇ ਕਹਿ ਕੇ ਉਹਨੂੰ ਰਵਾਇਆ ਵੀ ਜਾ ਸਕਦਾ ਹੈ। ਜ਼ੁਬਾਨ ਦਾ ਕੰਮ ਹੈ ਬੋਲਣਾ। ਚੰਗਾ ਵੀ ਬੋਲ ਸਕਦੇ ਹਾਂ, ਮਾੜਾ ਵੀ ਬੋਲ ਸਕਦੇ ਹਾਂ। ਚੰਗਾ ਬੋਲੋਗੇ ਤੇ ਜ਼ੁਬਾਨ ਦੇ ਕੋਲੋਂ ਚੰਗਾ ਕਰਮ ਹੋ ਗਿਆ, ਜੀਵਨ ਦੇ ਖੇਤ ਵਿੱਚ ਚੰਗਾ ਬੀਜ ਬੀਜਿਆ ਗਿਆ। ਇਸੇ ਹੀ ਜ਼ੁਬਾਨ ਦੇ ਨਾਲ ਕਿਸੇ ਨੂੰ ਮਾੜਾ ਵੀ ਬੋਲਿਆ ਜਾ ਸਕਦਾ, ਕਿਸੇ ਦਾ ਦਿਲ ਵੀ ਦੁਖਾਇਆ ਜਾ ਸਕਦਾ। ਤੇ ਜਦੋਂ ਮਾੜੇ ਬੋਲ ਬੋਲੇ ਗਏ, ਇਹ ਜ਼ੁਬਾਨ ਦੇ ਕੋਲੋਂ ਹੁਣ ਮਾੜਾ ਕਰਮ ਹੋ ਗਿਆ ਹੈ, ਜੀਵਨ ਦੇ ਖੇਤ ਵਿੱਚ ਹੁਣ ਮਾੜਾ ਬੀਜ ਬੀਜਿਆ ਗਿਆ ਹੈ। ਤੇ ਹਰ ਬੀਜ ਨੇ ਫਲ ਤੱਕ ਪਹੁੰਚਣਾ ਹੁੰਦਾ। ਤੇ ਆਪਾਂ ਜਿੰਨੇ ਵੀ ਪੰਜਾਬ ਦੀ ਧਰਤੀ ਤੋਂ ਆਏ ਹਾਂ, ਭਲੀ ਭਾਂਤ ਜਾਣਦੇ ਹਾਂ ਤੇ ਸਾਰੇ ਆਪਾਂ ਜ਼ਮੀਨਾਂ ਦੇ ਨਾਲ ਜੁੜੇ ਹੋਏ ਹਾਂ। ਜਦੋਂ ਆਪਾਂ ਜ਼ਮੀਨ ਦੇ ਵਿੱਚ ਕੋਈ ਬੀਜ ਬੀਜਦੇ ਹਾਂ, ਮੰਨ ਲਓ ਕਣਕ ਬੀਜੀਏ, ਕਣਕ ਦਾ ਇੱਕ ਦਾਣਾ ਬੀਜੋਗੇ ਤੇ ਜਦੋਂ ਉਹ ਫਲੀ ਭੂਤ ਹੋਵੇਗਾ, ਫਲ ਤੱਕ ਪਹੁੰਚੇਗਾ, ਸਿੱਟਾ ਲੱਗੇਗਾ ਤੇ ਸਿੱਟੇ ਵਿੱਚੋਂ ਤੇ ਇੱਕ ਦਾਣਾ ਨਹੀਂ ਨਿਕਲਦਾ, ਉਹਦੇ ਵਿੱਚੋਂ ਤੇ ਕਈ ਦਾਣੇ ਨਿਕਲਦੇ ਨੇ। ਬੀਜ ਇੱਕ ਹੁੰਦਾ ਹੈ, ਫਲ ਵਧੇਰੇ ਹੁੰਦਾ। ਕੋਈ ਵੀ ਬੀਜ ਲੈ ਲਓ, ਬੀਜ ਇੱਕ ਬੀਜੋਗੇ ਤੇ ਜਦੋਂ ਉਹ ਫਲ ਦੇਵੇਗਾ, ਫਲ ਹਮੇਸ਼ਾ ਜ਼ਿਆਦਾ ਹੁੰਦਾ। ਇਸੇ ਤਰ੍ਹਾਂ ਇਹ ਜਿਹੜੇ ਕਰਮ ਨੇ ਸਾਡੇ ਉੱਤੇ ਅਪਲਾਈ ਹੁੰਦੇ ਨੇ। ਤੁਸੀਂ ਅੱਜ ਚਾਰ ਬੰਦਿਆਂ ਦੇ ਵਿੱਚ ਕਿਸੇ ਦੀ ਬੇਇੱਜ਼ਤੀ ਕੀਤੀ ਹੈ, ਚਾਰ ਸ਼ਬਦ ਬੁਰੇ ਬੋਲੇ ਨੇ, ਉਹਦਾ ਦਿਲ ਬੜਾ ਦੁਖੀ ਹੋਇਆ, ਬਹੁਤ ਬੇਇੱਜ਼ਤ ਕੀਤਾ, ਤੇ ਉੱਥੇ ਸੁਣਨ ਵਾਲੇ ਵੀ ਚਾਰ ਬੰਦੇ ਖੜੇ ਸੀ। ਤੇ ਜਦੋਂ ਹੁਣ ਇਹ ਮਾੜਾ ਬੀਜ ਤੁਸੀਂ ਆਪਣੇ ਜੀਵਨ ਦੇ ਖੇਤ ਵਿੱਚ ਬੀਜ ਲਿਆ, ਜਿਸ ਦਿਨ ਇਹ ਫਲ ਤੱਕ ਪਹੁੰਚੇਗਾ, ਫਲ ਜ਼ਿਆਦਾ ਹੁੰਦਾ। ਹੋ ਸਕਦਾ ਜਦੋਂ ਤੁਸੀਂ ਬੇਇੱਜ਼ਤ ਹੋਵੋ, ਜਦੋਂ ਕੋਈ ਤੁਹਾਡੀ ਬੇਇੱਜ਼ਤੀ ਕਰੇ, ਜਦੋਂ ਇਸ ਕਰਮ ਦਾ ਫਲ ਤੁਹਾਨੂੰ ਮਿਲੇਗਾ, ਉੱਥੇ ਚਾਰ ਦੀ ਥਾਂ ਤੇ ਚਾਰ ਹਜ਼ਾਰ ਬੰਦਾ ਖੜਾ ਹੋ ਸਕਦਾ, 40,000 ਵੀ ਖੜਾ ਹੋ ਸਕਦਾ, ਕਿਉਂਕਿ ਫਲ ਜ਼ਿਆਦਾ ਹੁੰਦਾ। ਤੁਸੀਂ ਕੇਵਲ ਚਾਰ ਸ਼ਬਦ ਬੋਲੇ, ਹੋ ਸਕਦਾ ਤੁਹਾਡੀ ਪਰੇ ਦੇ ਵਿੱਚ ਪੱਗ ਤੱਕ ਵੀ ਲੈ ਜਾਏ, ਤੁਸੀਂ ਇੱਥੋਂ ਤੱਕ ਬੇਇੱਜ਼ਤ ਹੋਵੋ। ਹਰ ਕਰਮ ਨੇ ਇਸੇ ਤਰ੍ਹਾਂ ਵਰਕ ਕਰਨਾ ਹੁੰਦਾ। ਇਹੀ ਕਾਰਨ ਹੈ ਇੰਗਲਿਸ਼ ਦੀ ਇੱਕ ਕਹਾਵਤ ਵੀ ਬਣ ਗਈ, ਥਿੰਕ ਬਿਫੋਰ ਯੂ ਸਪੀਕ, ਕਿ ਬੋਲਣ ਤੋਂ ਪਹਿਲਾਂ ਸੋਚੋ। ਜੋ ਤੁਸੀਂ ਬੋਲ ਰਹੇ ਹੋ, ਇਹਨਾਂ ਬੋਲਾਂ ਦੇ ਨਾਲ ਕਿਸੇ ਦਾ ਦਿਲ ਤੇ ਨਹੀਂ ਦੁੱਖ ਰਿਹਾ। ਇਹੀ ਕਾਰਨ ਹੈ ਨਾ ਬਾਬਾ ਫਰੀਦ ਜੀ ਨੇ ਆਪਣੇ ਪਾਵਨ ਸਲੋਕਾਂ ਦੇ ਵਿੱਚ ਇਹ ਸ਼ਬਦ ਕਹੇ ਨੇ ਵੀ ਜੇ ਤੇਰੇ ਮਨ ਦੇ ਵਿੱਚ ਪਰਮਾਤਮਾ ਨੂੰ ਮਿਲਣ ਦੀ ਕੋਈ ਤਾਂਘ ਹੈ, ਤੇਰੇ ਮਨ ਦੇ ਵਿੱਚ ਪਰਮਾਤਮਾ ਨੂੰ ਮਿਲਣ ਦੀ ਕੋਈ ਇੱਛਾ ਹੈ, ਤੇ ਫਿਰ ਕਦੇ ਜੀਵਨ ਦੇ ਵਿੱਚ ਕਿਸੇ ਦਾ ਦਿਲ ਨਾ ਦੁਖਾਵੇ।

दी सिक हे आओ ना ठाहे कही दा। कदे जीवन दे विच किसे दा दिल ना दुखावी। ते बाणी ने भी मोहर ला दिती, फिक्का बोल वे गुचना सुन मूरख मन अजान। भाई जे किसे नू फिक्के बोल बोलेगा, जे किसे नू कौड़े बोल बोलेगा, जिदे नाल किसे दा हिरदा दुखी होवेगा, यकीन जान तेरा जीवन बर्बाद हो जाएगा। फिक्का बोल वे गुचना, वे गुचना दा अर्थ हुंदा है खराब हो जाना, बर्बाद हो जाना। इस वास्ते जुबान तो कदे किसे नू कौड़े बोल नहीं बोलने, कोई एहो जिहा बीज नहीं बीजना भी जिहड़ा अगे चल के वह बीज सानू वढ़ना पए ते उहदा फल सानू भुगतना पए। उही चार बंदियां दे विच आपां किसे नू चार शब्द चंगे कह के उहदी इज्जत भी कर सकते हैं। ते जे अज चार बंदियां दे विच तुसीं किसे नू इज्जत दित्ती है, चार शब्द चंगे आखे ने, उहनू बड़ा चंगा लग्गिया है, खुश होया है, ते जिस दिन ये बीज फल तक पहुंचेगा हो सकता है तुहानू इज्जत मिले ते उत्थे 4000 बंदा जुड़िया होवे। तुसी केवल चार शब्द बोले चंगे, हो सकता है तुहाडे गलां दे विच हार तक पै के तुहानू सन्मान दिता जाए, आदर मान दिता जाए। इस तरह बीज वर्क करता है, कोई भी बीज तुसी बीजोगे उहदा फल हमेशा वधेरे हुंदा है, चाहे वह माड़ा बीज है चाहे वह चंगा बीज है। इस तरह असीं चंगे ते माड़े कर्म अपने जीवन दे विच बहुत करते रहिए। यह ते होए जुबान दे नाल, जुबान तो किसे नूं चंगा बोलना जां माड़ा बोलना, चंगा कर्म जां माड़ा कर्म, यह जुबान दे नाल कर्म हो गया। इस तो इलावा आपां शरीर दे नाल कर्म करदे हां। शरीर दे नाल कर्म की है, इस शरीर दे नाल दुष्कर्म कर्म करने, व्यभिचार करना, पब्बां क्लबां दे विच जाना, चोरियां करनियां, यह हुण माड़े कर्म ने शरीर दे नाल। मन ने प्रेरित किया है ते शरीर ने यह कर्म किया है। ये जेडे कर्म आपां करदे हां जिन्हां ने फल तक पहुंचना है, क्योंकि गुबाणी नूं कदे आपां गौ नाल विचारण दा यतन नहीं किया। असीं सोचदे हां कई वार भी मैं ते किसे दा माड़ा नहीं किया, पर जीवन दे विच मैं ते किसे दे थप्पड़ तक भी नहीं मारिया, फिर मेरे नाल इस तरह क्यों हो रहा है, की कारण। ये आपां झाती मारनी है भी जिहड़े रोजमर्रा अपनी जिंदगी दे विच असीं कर्म करदे हां किसे दा दिल ते नहीं दिखाउंदे, जुबान दे नाल असीं किस तरह दे कर्म करदे हां, किन्ना कु एक दिन दे विच किसे नूं माड़ा बोलदे हां ते किन्ना कु एक दिन दे विच असीं किसे नूं चंगा बोलदे हां, किन्नी कु किसे नूं इज्जत दिंदे हां, किन्नी कु किसे दी बेइज्जती करदे हां, किन्ना कु किसे नूं खुश करदे हां ते किन्ना कु किसे नूं रोण ते मजबूर कर दिंदे हां, ये असीं झाती मारदे। यही शरीर जिहड़ा पब्बां क्लबां विच जांदा है, चोरियां करदा है, होर कई तरह के व्यभिचार कर्म करदा है, यही शरीर गुरु की संगत विच भी आ सकदा है। जिवें तुसीं सारे गुरु दरबार अंदर संगत विच जुड़ मिल बैठे हो, यह चंगा कर्म है। चंगा कर्म, चंगा बीज बीजा गया, जिस दिन फल तक पहुंचेगा फल उहदा वधेरे होवेगा। माड़ा बीज जिस दिन फल तक पहुंचिया उहदा फल भी वधेरे होवेगा। यह शरीर दे नाल चंगे ते माड़े कर्म ने। इस शरीर दे नाल सेवा कीती जा सकती है, इस शरीर नूं गुरद्वारे लिआंदा जा सकता है, इस शरीर दे नाल होर कई तरह के लोक भलाई के कर्म किए जा सकते हैं। एक जुबान दे नाल, शरीर दे नाल,
ਤੇ ਤੀਸਰੇ ਉਹ ਕਰਮ ਨੇ ਜਿਹੜੇ ਅਸੀਂ ਆਪਣੇ ਮਨ ਦੇ ਨਾਲ ਕਰਦੇ ਹਾਂ। ਸਰੀਰ ਤੇ ਇੱਕ ਥਾਂ ਤੇ ਬੈਠਾ ਹੋਇਆ ਬਿਲਕੁਲ ਸ਼ਾਂਤ, ਸਰੀਰ ਕਿਸੇ ਤਰ੍ਹਾਂ ਦੀ ਕੋਈ ਹਰਕਤ ਨਹੀਂ ਕਰਦਾ, ਪਰ ਹੁਣ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਬੁਰੀ ਚਿਤਵਨੀ ਪੈਦਾ ਹੋ ਗਈ ਹੈ। ਜਿਸ ਬੰਦੇ ਦੇ ਨਾਲ ਸਾਡੀ ਬਣਦੀ ਨਾ ਹੋਵੇ, ਤੇ ਮਨੁੱਖ ਇਸ ਹੱਦ ਤੱਕ ਚਲਿਆ ਜਾਂਦਾ ਹੈ, ਕਹਿੰਦਾ ਵੀ ਇਹਦਾ ਬੇੜਾ ਗਰਕ ਹੋ ਜਾਏ, ਇਹਦਾ ਜੀਵਨ ਦੇ ਵਿੱਚ ਕੱਖ ਨਾ ਰਹੇ, ਇਹ ਮੈਨੂੰ ਭੀਖ ਮੰਗਦਾ ਹੋਇਆ ਨਜ਼ਰ ਆਉਣਾ ਚਾਹੀਦਾ, ਫਿਰ ਇਹਨੂੰ ਮੈਂ ਪੁੱਛਣਾ। ਇਸ ਤਰ੍ਹਾਂ ਦੇ ਖਿਆਲਾਤ ਮਨ ਦੇ ਵਿੱਚ, ਇਸ ਤਰ੍ਹਾਂ ਦੀ ਚਿਤਵਨੀ ਤੱਕ ਵੀ ਪੈਦਾ ਹੋਣੀ। ਧਾਰਮਿਕ ਗ੍ਰੰਥ ਕਹਿੰਦੇ ਨੇ ਇਹ ਹੁਣ ਮਨ ਦੇ ਕੋਲੋਂ ਮਾੜਾ ਕਰਮ ਹੋ ਗਿਆ, ਇਹ ਬੀਜ ਬੀਜਿਆ ਗਿਆ ਹੈ ਤੇ ਫਲ ਤੱਕ ਪਹੁੰਚੇਗਾ। ਇਹੀ ਕਾਰਨ ਹੈ ਬਾਣੀ ਵਿੱਚ ਸਾਨੂੰ ਸਤਿਗੁਰਾਂ ਨੇ ਸੁਚੇਤ ਕੀਤਾ ਹੈ, ਪਰ ਕਾ ਬੁਰਾ ਨਾ ਰਾਖਾ ਚੀਤ। ਚਿੱਤ ਦੇ ਵਿੱਚ ਵੀ, ਮਨ ਦੇ ਵਿੱਚ ਵੀ ਕਿਸੇ ਦਾ ਬੁਰਾ ਨਹੀਂ ਕਰਨਾ, ਕੋਈ ਬੁਰੇ ਖਿਆਲਾਤ ਕਿਸੇ ਦੇ ਪ੍ਰਤੀ ਨਹੀਂ ਲੈ ਕੇ ਆਉਣੇ। ਜਿੱਥੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਚਿਤਵਨੀ ਪੈਦਾ ਹੁੰਦੀ ਹੈ ਵੀ ਇਹਦਾ ਬੇੜਾ ਗਰਕ ਹੋ ਜਾਏ, ਇਹਦਾ ਕੱਖ ਨਾ ਰਹੇ, ਇਹ ਮੈਨੂੰ ਭੀਖ ਮੰਗਦਾ ਹੋਇਆ ਨਜ਼ਰ ਆਉਣਾ ਚਾਹੀਦਾ ਹੈ, ਉੱਥੇ ਮਨ ਦੇ ਵਿੱਚ ਇਹ ਵੀ ਤੇ ਖਿਆਲਾਤ ਲਿਆਂਦੇ ਜਾ ਸਕਦੇ ਨੇ ਵੀ ਮਹਾਰਾਜ ਇਹਦਾ ਹੋਰ ਵੀ ਭਲਾ ਕਰ। ਇਹ ਇਸ ਮੁਕਾਮ ਤੱਕ ਪਹੁੰਚਿਆ ਹੈ, ਇਹਨੂੰ ਇਸ ਤੋਂ ਹੋਰ ਵੀ ਉੱਪਰ ਮੁਕਾਮ ਤੱਕ ਲੈ ਕੇ ਜਾਵੇ, ਇਹਨੂੰ ਹੋਰ ਵੀ ਖੁਸ਼ੀਆਂ ਤੇ ਖੇੜੇ ਬਖਸ਼। ਜੋ ਜੋ ਤੁਸੀਂ ਮਨ ਦੇ ਵਿੱਚ ਕਿਸੇ ਦੂਸਰੇ ਦੇ ਪ੍ਰਤੀ ਚਿਤਵਨੀ ਲੈ ਕੇ ਆਓਗੇ, ਤੇ ਹਕੀਕਤ ਇਹ ਹੈ ਜੋ ਮਨੁੱਖ ਦੂਜੇ ਨੂੰ ਦੇਣਾ ਚਾਹੁੰਦਾ ਹੈ ਉਹ ਤਾਂ ਹੀ ਦੇ ਸਕੇਗਾ ਨਾ ਜੇ ਮਨੁੱਖ ਦੇ ਕੋਲੇ ਹੋਵੇਗਾ। ਜੇ ਕਿਸੇ ਨੂੰ ਤੁਸੀਂ ਖੁਸ਼ੀਆਂ ਦੇਣਾ ਚਾਹੁੰਦੇ ਹੋ, ਕਿਸੇ ਦਾ ਤੁਸੀਂ ਭਲਾ ਕਰਨਾ ਚਾਹੁੰਦੇ ਹੋ, ਜਾਂ ਇੰਜ ਕਹਿ ਲਓ ਧਨ ਪਦਾਰਥਾਂ ਦੇ ਨਾਲ ਜੋ ਕੁਝ ਮਾਲਕ ਨੇ ਤੁਹਾਨੂੰ ਨਿਵਾਜਿਆ ਹੋਇਆ ਉਹਦੇ ਨਾਲ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋ, ਉਹ ਤਾਂ ਹੀ ਕਰ ਸਕੋਗੇ ਨਾ ਜੇ ਉਹ ਚੀਜ਼ ਤੁਹਾਡੇ ਕੋਲੇ ਹੋਵੇਗੀ। ਤੇ ਧਾਰਮਿਕ ਗ੍ਰੰਥ ਕਹਿੰਦੇ ਨੇ ਵੀ ਜੇ ਤੁਸੀਂ ਕਿਸੇ ਬੁਰੇ ਦੂਜੇ ਦਾ ਬੁਰਾ ਚਿਤਵਦੇ ਪਏ ਹੋ, ਕਿਸੇ ਦੂਜੇ ਦਾ ਚਾਹੁੰਦੇ ਹੋ ਵੀ ਬੇੜਾ ਗਰਕ ਹੋ ਜਾਏ, ਜਾਂ ਇਸ ਤਰ੍ਹਾਂ ਦਾ ਮਨ ਦੇ ਵਿੱਚ ਖਿਆਲਾਤ ਪੈਦਾ ਹੋਣਾ, ਇਹ ਸਭ ਕੁਝ ਦੂਜੇ ਦਾ ਤਾਂ ਹੀ ਹੋਵੇਗਾ ਨਾ ਜੇ ਉਹ ਚੀਜ਼ ਪਹਿਲਾਂ ਤੁਹਾਡੇ ਕੋਲੇ ਹੋਵੇਗੀ। ਤੇ ਹਕੀਕਤ ਇਹ ਹੈ ਜੋ ਚਿਤਵਨੀ ਸਾਡੇ ਮਨ ਦੇ ਵਿੱਚ ਪੈਦਾ ਹੁੰਦੀ ਹੈ ਕਿਸੇ ਦੂਸਰੇ ਦੇ ਪ੍ਰਤੀ, ਉਹ ਵਾਹਿਗੁਰੂ ਪਹਿਲਾਂ ਤੁਹਾਨੂੰ ਦਿੰਦਾ ਹੈ, ਉਹ ਪਹਿਲਾਂ ਤੁਹਾਡੀ ਝੋਲੀ ਉਸ ਚੀਜ਼ ਦੇ ਨਾਲ ਲਬਾ ਲਬ ਭਰਦਾ ਹੈ ਤੇ ਫਿਰ ਹੀ ਕਿਸੇ ਦੂਸਰੇ ਦੇ ਕੋਲ ਜਾਂਦੀ ਹੈ। ਮਨ ਦੁਆਰਾ, ਸਰੀਰ ਦੁਆਰਾ ਤੇ ਜ਼ੁਬਾਨ ਦੇ ਨਾਲ ਇਹ ਨਿਤਾ ਪ੍ਰਤੀ ਅਸੀਂ ਚੰਗੇ ਤੇ ਮਾੜੇ ਕਰਮ ਕਰਦੇ ਹਾਂ, ਤੇ ਨਿਤ ਇਹ ਬੀਜ ਆਪਣੇ ਜੀਵਨ ਦੇ ਖੇਤ ਵਿੱਚ ਆਪਾਂ ਬੀਜੀ ਜਾਂਦੇ। ਤਾਂ ਹੀ ਗੁਰਦੇਵ ਨੇ ਇੱਥੇ ਬਚਨ ਕੀਤੇ ਨੇ ਵੀ ਲੇਖਾ ਕਤ ਹੈ ਨਾ ਛੂਟੀ ਹੈ, ਜੇ ਤੂੰ ਸਾਡੇ ਗੁਨਾਹਾਂ ਦੀ ਗਿਣਤੀ ਕਰਨ ਲੱਗ ਪਿਆ, ਇਹਦਾ ਕੋਈ ਹਿਸਾਬ ਕਿਤਾਬ ਕਰਨ ਲੱਗ ਪਿਆ, ਤੇ ਹੇ ਮੇਰੇ ਵਾਹਿਗੁਰੂ ਫਿਰ ਤੇ ਅਸੀਂ ਕਦੇ ਵੀ ਬਖਸ਼ੇ ਨਹੀਂ ਜਾਵਾਂਗੇ, ਸਾਡੇ ਗੁਨਾਹ ਹੀ ਇੰਨੇ ਨੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਇੰਨੇ ਸਾਡੇ ਔਗਣ ਨੇ, ਅਸੀਂ ਤੇ ਪੈਰ ਪੈਰ ਤੇ ਭੁੱਲਣ ਹਾਰੇ ਹਾਂ, ਖਿਨ ਖਿਨ ਭੁੱਲਣ ਹਾਰ, ਬਖਸਣ ਹਾਰ ਬਖਸ ਲੈ ਨਾਨਕ ਪਾਰ ਉਤਾਰ। ਸਾਨੂੰ ਤੇ ਇਹ ਅਰਦਾਸ ਕਰਨੀ ਚਾਹੀਦੀ ਵੀ ਵਾਹਿਗੁਰੂ ਤੂੰ ਤੇ ਬਖਸ਼ ਲੈ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ, ਤੇ ਤੇਰਾ ਇਹ ਸੁਭਾਅ ਹੈ ਜੋ ਸਰਨ ਆਵੈ ਤਿਸ ਕੰਠ ਲਾਵੈ ਇਹੋ ਬਿਰਧ ਸੁਆਮੀ ਸੰਦਾ, ਤੂੰ ਫਿਰ ਉਹਦੇ ਔਗਣਾਂ ਵੱਲ ਨਹੀਂ ਵੇਖਦਾ, ਉਹਦੇ ਤਮਾਮ ਔਗਣਾਂ ਦੇ ਉੱਤੇ ਤੂੰ ਪਰਦੇ ਪਾ ਦੇਣਾ, ਢੱਕ ਦੇਣਾ। ਤੇ ਸਭ ਤੋਂ ਵੱਡਾ ਸਾਡਾ ਗੁਨਾਹ ਪਤਾ ਹੈ ਕੀ ਹੈ? ਗੁਰਦੇਵ ਦੇ ਕੋਲੋਂ

ਵਜਹੋ ਸਾਹਿਬ ਕਾ ਦਿੱਤਾ ਹੋਇਆ ਤੇ ਮਾਲਕ ਦਾ ਖਾਂਦਾ ਹੈ। ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਆਨੰਦ ਮਾਣਦਾ ਆਪਣੇ ਜੀਵਨ ਦੇ ਵਿੱਚ। ਦਿੱਤਾ ਹੋਇਆ ਉਸ ਮਾਲਕ ਦਾ ਖਾਂਦਾ ਹੈ, ਪਰ ਸੇਵ ਬਿਰਾਨੀ ਸੇਵਾ ਹੋਰਨਾਂ ਦੀ ਕਰਦਾ ਹੈ। ਕੋਈ ਮੜੀਆਂ ਮੱਟਾਂ ਤੇ ਤੁਰਿਆ ਫਿਰਦਾ ਹੈ, ਕੋਈ ਕਬਰਾਂ ਨੂੰ ਪੂਜੀ ਜਾਂਦਾ ਹੈ, ਕੋਈ ਬੰਦਿਆਂ ਦੇ ਪੈਰੀ ਹੱਥ ਲਾਈ ਜਾਂਦੇ। ਮਹਾਰਾਜ ਕਹਿੰਦੇ ਦਿੱਤਾ ਹੋਇਆ ਤੇ ਉਹਦਾ ਖਾਂਦਾ ਹੈ, ਸੇਵ ਬਿਰਾਨੀ ਸੇਵਾ ਹੋਰਨਾਂ ਦੀ ਕਰਦਾ ਹੈ। ਐਸੇ ਗੁਣ ਹੈ ਅਛਾਦਿਓ ਪ੍ਰਾਣੀ, ਇਹੋ ਜਿਹੇ ਗੁਨਾਹਾਂ ਦੇ ਨਾਲ ਸਾਡਾ ਮਨ ਟਕਿਆ ਹੋਇਆ ਹੈ। ਇਸ ਵਾਸਤੇ ਅਰਦਾਸ ਕਰਿਆ ਕਰੀਏ ਵੀ ਬਖਸਣਹਾਰ ਬਖਸ਼ ਲੈ ਨਾਨਕ ਪਾਰ ਉਤਾਰ, ਪੌੜੀ ਲੂਣ ਹਰਾਮੀ ਗੁਣ ਹੈ ਗਾਰ, ਬੇਗਾਨਾ ਅਲਪ ਮਤ। ਇਹ ਸਾਡੇ ਗੁਨਾਹ ਨੇ, ਲੂਣ ਹਰਾਮੀ ਇਹਨਾਂ ਦੀ ਗਿਣਤੀ ਕੀਤੀ ਹੈ ਵੀ ਅਸੀਂ ਤੇ ਲੂਣ ਖਾ ਕੇ ਹਰਾਮ ਕਰਨ ਵਾਲੇ ਹਾਂ, ਭਾਵ ਅਸੀਂ ਅਕ੍ਰਿਤ ਘਾਣ, ਕਿਸੇ ਦੂਜੇ ਦਾ ਕੀਤਾ ਹੋਇਆ ਉਪਕਾਰ ਅਸੀਂ ਝੱਟ ਭੁਲਾ ਦਿੰਦੇ ਹਾਂ। ਉਸ ਵਾਹਿਗੁਰੂ ਨੇ ਜਿਹੜਾ ਸਾਡੇ ਉੱਤੇ ਉਪਕਾਰ ਕੀਤਾ ਹੈ, ਸਾਨੂੰ ਇਹ ਮਨੁੱਖਾ ਤਨ ਮਨੁੱਖਾ ਸਰੀਰ ਦਿੱਤਾ ਹੈ, ਉਹਨੂੰ ਕਦੇ ਚੇਤੇ ਨਹੀਂ ਕੀਤਾ, ਇਹ ਸਾਡੀ ਅਕ੍ਰਿਤ ਘਣਤਾ ਹੈ। ਲੂਣ ਹਰਾਮੀ ਗੁਣ ਹੈ ਗਾਰ, ਅਸੀਂ ਬੜੇ ਵੱਡੇ ਅਪਰਾਧੀ ਹਾਂ। ਬੇਗਾਨਾ ਅਲਪ ਮਤ, ਸਾਡੀ ਮਤ ਬੜੀ ਹੋਛੀ ਹੈ, ਸਾਡੀ ਮਤ ਬੜੀ ਥੋੜੀ ਹੈ, ਬੇਗਾਨਾ ਤੇ ਅਸੀਂ ਬੜੇ ਅਗਿਆਨੀ ਹਾਂ, ਅਗਿਆਤ ਹਾਂ। ਜੀਉ ਪਿੰਡ ਜਿਨ ਸੁਖ ਦੀਏ ਤਾਹੇ ਨਾ ਜਾਣਤ ਤਤ। ਜਿਸ ਵਾਹਿਗੁਰੂ ਨੇ ਇਹ ਪਿੰਡ ਇਹ ਸਰੀਰ ਇਹ ਜਿੰਦ ਦਿੱਤੀ ਹੈ ਤੇ ਹੋਰ ਅਨੇਕਾਂ ਤਰ੍ਹਾਂ ਦੇ ਸੁੱਖ ਦਿੱਤੇ ਨੇ, ਉਸ ਅਸਲ ਨੂੰ ਕਦੇ ਵੀ ਇਹਨੇ ਪਛਾਣਿਆ ਨਹੀਂ, ਉਹਨੂੰ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਤੇ ਆਪਾਂ ਰੋਜ਼ ਰੋਜ਼ ਗੁਰਦੁਆਰੇ ਆਉਂਦੇ ਹਾਂ ਕਾਹਦੇ ਵਾਸਤੇ, ਕੁਝ ਨਾ ਕੁਝ ਜਾਣਨ ਵਾਸਤੇ। ਤੇ ਹਕੀਕਤ ਇਹ ਹੈ ਵੀ ਜਾਣਨਾ ਹੀ ਸਭ ਕੁਝ ਹੁੰਦਾ ਹੈ, ਜਾਣ ਲੈਣਾ ਹੀ ਸੱਚ ਹੁੰਦਾ ਹੈ। ਜੇ ਤੁਸੀਂ ਸੱਚ ਦੀ ਡੈਫੀਨੇਸ਼ਨ ਪੁੱਛੋ ਨਾ, ਨਤੂ ਸਰਵਨੰਗ ਸਤਿਅੰਗ ਨਤੂ ਦ੍ਰਿਸ਼ਟੰਗ ਸਤਿਅੰਗ, ਜੋ ਕੁਝ ਵੇਖ ਰਹੇ ਹੋ ਇਹ ਸੱਚ ਨਹੀਂ ਹੈ, ਤੇ ਜੋ ਕੁਝ ਸੁਣ ਰਹੇ ਹੋ ਇਹ ਵੀ ਸੱਚ ਨਹੀਂ ਹੈ। ਸੱਚ ਕੀ ਏ? ਜਿਸ ਨੂੰ ਤੁਸੀਂ ਜਾਣ ਲਵੋ, ਜਾਣਨਾ ਹੀ ਸੱਚ ਹੁੰਦਾ। ਥੋੜਾ ਜਿਹਾ ਹੋਰ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰੀਏ। ਆਪਾਂ ਗੁਰੂ ਕੋਲ ਆਉਂਦੇ ਹਾਂ, ਸਿੱਖ ਆ ਕੇ ਮੱਥਾ ਟੇਕਦਾ ਹੈ, ਨਮਸਕਾਰ ਕਰਦਾ ਹੈ, ਪਰਕਰਮਾ ਕਰਦਾ ਹੈ, ਤੇ ਹੋਰ ਅਨੇਕਾਂ ਤਰ੍ਹਾਂ ਦੇ ਪਦਾਰਥ ਗੁਰੂ ਨੂੰ ਭੇਟ ਕਰਦਾ ਹੈ। ਪਰ ਜਿਸ ਨੂੰ ਭੇਟ ਪਿਆ ਕਰਦਾ ਹੈ ਉਹਨੂੰ ਕਦੇ ਜਾਣਿਆ ਹੀ ਨਹੀਂ ਵੀ ਉਹ ਹੈ ਕੀ। ਜਿਸ ਨੂੰ ਰੁਮਾਲੇ ਅਸੀਂ ਭੇਟ ਪਏ ਕਰਦੇ ਹਾਂ, ਜੇ ਇਹ ਸਿੱਖ ਨੇ ਜਾਣਿਆ ਹੀ ਨਹੀਂ ਵੀ ਜਿਸ ਗੁਰੂ ਨੂੰ ਮੈਂ ਮੱਥਾ ਪਿਆ ਟੇਕਦਾ ਉਹ ਗੁਰੂ ਹੈ ਕੀ ਹੈ, ਤੇ ਯਕੀਨ ਜਾਣੋ ਜਨਮ ਵਿਅਰਥ ਚਲਿਆ ਜਾਏਗਾ। ਇਹਦੇ ਤੇ ਪ੍ਰਮਾਣ ਲੈ ਲਓ। ਆਪਾਂ ਇੱਥੋਂ ਕਿਸੇ ਸ਼ੌਪ ਤੇ ਜਾਈਏ, ਕਿਸੇ ਮੌਲ ਵਿੱਚ ਗਏ ਤੇ ਉੱਥੇ ਜਾ ਕੇ ਵੇਖਦੇ ਹਾਂ ਵੀ ਮੈਂ ਇੱਥੇ ਆਇਆ ਕਿਸ ਵਾਸਤੇ ਹਾਂ, ਉੱਥੇ ਜਾਣਾ ਸਾਡਾ ਵਿਅਰਥ ਚਲਿਆ ਜਾਏਗਾ, ਉਹ ਟਾਈਮ ਵੇਸਟ ਚਲਿਆ ਜਾਏਗਾ। ਇਸੇ ਤਰ੍ਹਾਂ ਅਸੀਂ ਸੰਸਾਰ ਦੇ ਵਿੱਚ ਆਏ, ਮਨੁੱਖਾ ਤਨ ਮਿਲਿਆ, ਸਰੀਰ ਮਿਲਿਆ, ਇਹ ਮਨੁੱਖਾ ਜਨਮ ਮਿਲਿਆ ਕਿਉਂ? ਇਹ ਜਾਣਿਆ ਨਹੀਂ ਤੇ ਸਾਡਾ ਇਹ ਜਨਮ ਵਿਅਰਥ ਚਲਿਆ ਜਾਏਗਾ। ਆਪਾਂ ਜਿਸ ਗੁਰੂ ਦੇ ਅੱਗੇ ਮੱਥਾ ਪੈ ਟੇਕਦੇ ਹਾਂ, ਨਮਸਕਾਰ ਕਰਦੇ ਹਾਂ ਵੀ ਮੇਰਾ ਗੁਰੂ ਹੈ ਕੀ ਹੈ, ਤੇ ਆਪਾਂ ਸਾਰੇ ਕਹਿੰਦੇ ਹਾਂ ਨਾ ਵੀ ਸ਼ਬਦ ਸਾਡਾ ਗੁਰੂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹ ਸਾਡੇ ਗੁਰੂ ਨੇ।
ਪਰ ਕਦੇ ਝਾਤੀ ਮਾਰ ਕੇ ਵੇਖੀਏ, ਜੇ ਕਿਸੇ ਨੂੰ ਪੁੱਛਿਆ ਜਾਏ ਵੀ ਸ਼ਬਦ ਕਿਹਨੂੰ ਕਹਿੰਦੇ ਨੇ, ਹੋ ਸਕਦਾ ਹੈ ਜਿੰਨੇ ਆਪਾਂ ਸੰਗਤ ਵਿੱਚ ਜੁੜ ਮਿਲ ਬੈਠੇ ਹਾਂ ਬਹੁਤ ਘੱਟ ਨੂੰ ਇਸ ਚੀਜ਼ ਦਾ ਗਿਆਨ ਹੋਵੇਗਾ, ਪਤਾ ਹੋਵੇਗਾ ਵੀ ਸ਼ਬਦ ਕਿਹਨੂੰ ਕਹਿੰਦੇ ਨੇ। ਅਕਸਰ ਗੁਰਬਾਣੀ ਦੀ ਕਲਾਸ ਲਾਉਂਦੇ ਹਾਂ ਅਤੇ ਵਿਦਿਆਰਥੀਆਂ ਦੇ ਕੋਲੋਂ ਸਵਾਲ ਪੁੱਛੀਦੇ ਨੇ। ਉਹ ਸਵਾਲ ਇਸ ਵਾਸਤੇ ਵੀ ਇਹਨਾਂ ਦੀ ਨੌਲੇਜ ਦੇ ਵਿੱਚ ਥੋੜ੍ਹਾ ਜਿਹਾ ਵਾਧਾ ਹੋਵੇ, ਗਿਆਨ ਦੇ ਵਿੱਚ ਵਾਧਾ ਹੋਵੇ ਵੀ ਸ਼ਬਦ ਹੈ ਕੀ ਹੈ। ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ ਹੈ, ਸ਼ਾਸਤਰ ਦਾ ਬਚਨ ਹੈ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵੀ ਕਹਿੰਦੀ ਹੈ ਵੀ ਦ੍ਰਿਸ਼ਟ ਮਾਨ ਹੈ ਸਗਲ ਮਿਥੇ ਨਾ, ਜੋ ਕੁਝ ਵੇਖ ਰਹੇ ਹੋ ਉਹ ਸੱਚ ਨਹੀਂ ਹੈ। ਅਤੇ ਫਿਰ ਸਾਡੇ ਮਨਾਂ ਵਿੱਚ ਖਿਆਲ ਪੈਦਾ ਹੋਵੇਗਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੇਖ ਰਹੇ ਹਾਂ, ਦਰਸ਼ਨ ਕਰ ਰਹੇ ਹਾਂ, ਕਿ ਇਹ ਸਰੂਪ ਸੱਚ ਨਹੀਂ ਹੈ, ਸਵਾਲ ਪੈਦਾ ਹੋਵੇਗਾ। ਹੋ ਸਕਦਾ ਵੀ ਇਹ ਗੱਲ ਥੋੜ੍ਹੀ ਜਿਹੀ ਕੌੜੀ ਲੱਗੇ, ਬਿਲਕੁਲ ਵੀ ਸਰੂਪ ਅਤੇ ਬਿਰਧ ਵੀ ਹੁੰਦੇ ਨੇ, ਜਿਹੜੇ ਸਰੂਪ ਨੇ ਉਹਨਾਂ ਦੇ ਤੇ ਸੰਸਕਾਰ ਵੀ ਹੁੰਦੇ ਨੇ। ਗੋਇੰਦਵਾਲ ਦੀ ਧਰਤੀ 'ਤੇ ਅਕਸਰ ਤੁਸੀਂ ਵੇਖਦੇ ਹੋ, ਜਿਸ ਸਰੂਪ ਦੇ ਤੁਸੀਂ ਦਰਸ਼ਨ ਕਰਦੇ ਹੋ ਸਰੂਪ ਸੱਚ ਨਹੀਂ ਹੈ, ਸਰੂਪ ਬਿਰਧ ਹੁੰਦੇ ਨੇ, ਸਰੂਪਾਂ ਦੇ ਸੰਸਕਾਰ ਵੀ ਹੁੰਦੇ ਨੇ, ਇਹਨਾਂ ਸਰੂਪਾਂ ਦੇ ਅੰਦਰ ਜਿਹੜਾ ਵੇਖਣ ਅਤੇ ਪਕੜਨ ਤੋਂ ਪਰੇ ਸ਼ਬਦ ਹੈ ਨਾ ਉਹ ਸੱਚ ਹੈ। ਅਤੇ ਸ਼ਬਦ ਹੈ ਕੀ ਹੈ, ਸ਼ਬਦ ਦੇ ਜੇ ਤੁਸੀਂ ਅੱਖਰੀ ਅਰਥ ਪੜ੍ਹਨੇ ਨੇ ਕਦੇ ਮਹਾਨ ਕੋਸ਼ ਦੇ ਵਿੱਚੋਂ ਪੜ੍ਹਿਓ, ਸ਼ਬਦ ਦੇ ਅਰਥ ਹੁੰਦੇ ਨੇ ਆਵਾਜ਼, ਬਸ ਇਹੀ ਇਹਦੇ ਅਰਥ ਨੇ। ਇਹਨੂੰ ਸੰਸਕ੍ਰਿਤ ਦੇ ਵਿੱਚ ਧੁਨੀ ਕਹਿ ਦਿੰਦੇ ਨੇ, ਉਰਦੂ ਦੇ ਵਿੱਚ ਇਸ ਨੂੰ ਆਵਾਜ਼ ਕਹਿ ਦਿੰਦੇ ਨੇ, ਪੰਜਾਬੀ ਦੇ ਵਿੱਚ ਅਸੀਂ ਇਹਨੂੰ ਬੋਲ ਕਹਿ ਦਿੰਦੇ ਹਾਂ, ਇਸੇ ਨੂੰ ਬਾਣੀ ਕਹਿੰਦੇ ਨੇ। ਬਾਣੀ ਦਾ ਅਰਥ ਕੀ ਹੁੰਦਾ ਹੈ, ਬੋਲ ਬਚਨ, ਇਹ ਕਿਹਦੇ ਬੋਲ ਨੇ ਜਾਂ ਇਹ ਕਿਹਦੀ ਬਾਣੀ ਹੈ, ਇਹ ਭਾਈ ਗੁਰਦਾਸ ਜੀ ਦੇ ਬਚਨ ਨੇ, ਇਹ ਭਾਈ ਗੁਰਦਾਸ ਜੀ ਦੀ ਬਾਣੀ ਹੈ, ਇਹ ਕਿਹਦੀ ਬਾਣੀ ਹੈ, ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਹੈ, ਇਹ ਉਹਨਾਂ ਦੇ ਬਚਨ ਨੇ। ਇਹਨੂੰ ਸੰਸਕ੍ਰਿਤ ਦੇ ਵਿੱਚ ਧੁਨੀ ਕਹਿੰਦੇ ਨੇ, ਇੰਗਲਿਸ਼ ਦੇ ਵਿੱਚ ਇਸ ਨੂੰ ਤੁਸੀਂ ਸਾਊਂਡ ਕਹਿ ਸਕਦੇ ਹੋ, ਵਾਇਸ ਕਹਿ ਸਕਦੇ ਹੋ, ਆਵਾਜ਼। ਫਿਰ ਤੁਸੀਂ ਆਖੋਗੇ ਵੀ ਸਾਨੂੰ ਆਵਾਜ਼ ਨਾਲ ਜੋੜਿਆ, ਹਾਂ ਸਾਨੂੰ ਆਵਾਜ਼ ਨਾਲ ਜੋੜਿਆ। ਕਿਹੜੀ ਆਵਾਜ਼ ਦੇ ਨਾਲ ਸਾਨੂੰ ਜੋੜਿਆ, ਉਸ ਨਿਰੰਕਾਰ ਦੀ ਆਵਾਜ਼ ਦੇ ਨਾਲ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਏ। ਇਹ ਜਿੰਨੀ ਵੀ ਬਾਣੀ ਹੈ, ਇਹ ਜਿੰਨੇ ਵੀ ਬਚਨ ਨੇ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ, ਇਹ ਸਾਰੀ ਬਾਣੀ ਨਿਰੰਕਾਰ ਦੇ ਬੋਲ ਨੇ, ਨਿਰੰਕਾਰ ਦੀ ਬਾਣੀ ਹੈ। ਕਿਉਂਕਿ ਗੁਰਦੇਵ ਨੇ ਮੋਹਰ ਲਾ ਦਿੱਤੀ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਲਾਲੋ ਇਹ ਬੋਲ ਮੇਰੇ ਨਹੀਂ, ਇਹ ਬਚਨ ਮੇਰੇ ਨਹੀਂ, ਇਹ ਖਸਮ ਦੀ ਬਾਣੀ ਹੈ, ਇਹ ਨਿਰੰਕਾਰ ਦੀ ਬਾਣੀ ਹੈ। ਇਹਦੇ 'ਤੇ ਇੱਕ ਪ੍ਰਮਾਣ ਲੈ ਲਓ, ਦਲੀਲ ਲੈ ਲਓ, ਗੱਲ ਸਾਡੀ ਪਕੜ ਵਿੱਚ ਆ ਜਾਏਗੀ। ਸਾਰੇ ਦਾ ਸਾਰਾ ਗਿਆਨ ਸ਼ਬਦਾਂ ਦੇ ਉੱਤੇ ਟਿਕਿਆ ਹੋਇਆ, ਸੰਸਾਰ ਭਰ ਦਾ ਜਿੰਨਾ ਵੀ ਗਿਆਨ ਹੈ ਸ਼ਬਦਾਂ ਦੇ ਉੱਤੇ ਟਿਕਿਆ ਹੋਇਆ। ਇੱਕ ਗੂੰਗੇ ਵਿਅਕਤੀ ਦੇ ਕੋਲ ਸ਼ਬਦ ਨਹੀਂ ਹੁੰਦੇ, ਇਸ ਵਾਸਤੇ ਇੱਕ ਗੂੰਗਾ ਵਿਅਕਤੀ ਕਿਸੇ ਨੂੰ ਕੋਈ ਗਿਆਨ ਨਹੀਂ ਕਰਵਾ ਸਕਦਾ, ਕਿਉਂਕਿ ਉਹਦੇ ਕੋਲ ਸ਼ਬਦ ਨਹੀਂ ਹੈ। ਗਿਆਨ ਸ਼ਬਦਾਂ ਦੇ ਆਸ਼ਰਿਤ ਹੁੰਦਾ, ਸ਼ਬਦਾਂ ਦੇ ਆਸਰੇ ਤੇ ਗਿਆਨ ਹੈ। ਤੇ ਇਹ ਸ਼ਬਦ 3 ਪ੍ਰਕਾਰ ਦਾ ਹੁੰਦਾ। ਮੈਂ ਬਿਲਕੁਲ ਸੌਖੇ ਢੰਗ ਨਾਲ ਵੀ ਹਰ ਇੱਕ ਦੇ ਪਕੜ ਵਿੱਚ ਆ ਜਾਏ, ਜੇ ਆਪਾਂ ਕਿਸੇ ਤੋਂ ਪਾਣੀ ਮੰਗਣਾ ਹੋਵੇ ਤੇ ਬੋਲ ਕੇ ਕਹਾਂਗੇ ਨਾ ਵੀ ਮੈਨੂੰ ਪਾਣੀ ਲਿਆ ਕੇ ਦੇ, ਪਿਆਸ ਲੱਗੀ ਹੈ। ਤੁਸੀਂ ਬੋਲ ਕੇ ਕਿਸੇ ਨੂੰ ਕਹਿ ਸਕਦੇ ਹੋ, ਇੱਕ ਤੇ ਸ਼ਬਦ ਦਾ ਇਹ 3 ਪ੍ਰਕਾਰਾਂ ਦੇ ਵਿੱਚੋਂ ਇੱਕ ਪ੍ਰਕਾਰ ਇਹ ਹੈ, ਬੋਲ ਕੇ ਕਿਸੇ ਨੂੰ ਕਹਿਣਾ।
ਦੂਸਰਾ ਜੇ ਬੋਲ ਕੇ ਨਾ ਕਹਿਣਾ ਹੋਵੇ ਤੁਸੀਂ ਕਾਗਜ਼ ਦੇ ਉੱਤੇ ਲਿਖ ਕੇ ਦੇ ਸਕਦੇ ਹੋ ਲਿਖਤੀ ਰੂਪ ਦੇ ਵਿੱਚ। ਤੀਜਾ ਜੇ ਨਾ ਬੋਲਣਾ ਹੋਵੇ ਤੇ ਨਾ ਲਿਖ ਕੇ ਦੇਣਾ ਹੋਵੇ, ਤੀਸਰਾ ਤੁਸੀਂ ਇਸ਼ਾਰਾ ਕਰੋਗੇ, ਇਸ਼ਾਰਾ ਵੀ ਸ਼ਬਦ ਹੈ। ਇਹ ਤਿੰਨ ਪ੍ਰਕਾਰ ਦਾ ਸ਼ਬਦ ਹੈ, ਚੌਥਾ ਹੋਰ ਕੋਈ ਪ੍ਰਕਾਰ ਨਹੀਂ ਹੈ। ਹੁਣ ਆਪਾਂ ਸੜਕਾਂ ਦੇ ਉੱਤੇ ਸਫ਼ਰ ਕਰਦੇ ਹਾਂ, ਐਰੋ ਤੇ ਸੜਕ ਦਾ ਨਾਮ ਲਿਖਿਆ ਹੁੰਦਾ, ਸਾਨੂੰ ਪਤਾ ਲੱਗ ਜਾਂਦਾ ਵੀ ਇਹ ਸੜਕ ਇਸ ਪਾਸੇ ਵੱਲ ਨੂੰ ਜਾਂਦੀ ਹੈ, ਉਹ ਇਸ਼ਾਰਾ ਹੀ ਹੈ ਨਾ। ਫਿਰ ਜੇ ਤੁਸੀਂ ਗੱਡੀ ਤੇ ਕਿਸੇ ਪਾਸੇ ਨੂੰ ਟਰਨ ਕਰਨਾ ਹੈ, ਉਹ ਇੰਡੀਕੇਟਰ ਦਿੰਦੇ ਹੋ ਤੇ ਪਿਛਲੇ ਵਿਅਕਤੀ ਨੂੰ ਪਤਾ ਲੱਗ ਜਾਂਦਾ ਹੈ ਵੀ ਤੁਸੀਂ ਇਸ ਪਾਸੇ ਵੱਲ ਨੂੰ ਮੁੜਨਾ ਹੈ। ਤੁਸੀਂ ਬੋਲ ਕੇ ਨਹੀਂ ਕਹਿ ਰਹੇ, ਤੁਸੀਂ ਲਿਖ ਕੇ ਵੀ ਨਹੀਂ ਕਰੇ, ਕੇਵਲ ਇਸ਼ਾਰਾ ਕਰਦੇ ਪਏ। ਸੋ ਇਸ਼ਾਰਾ ਵੀ ਸ਼ਬਦ ਹੈ। ਤੇ ਇਹ ਤਿੰਨ ਪ੍ਰਕਾਰ ਦਾ ਸ਼ਬਦ ਹੈ ਤੇ ਇਹਨਾਂ ਸ਼ਬਦਾਂ ਦੇ ਆਸਰੇ ਤੇ ਹੀ ਸਾਰਾ ਗਿਆਨ ਹੈ। ਜਦੋਂ ਵੀ ਤੁਸੀਂ ਕਿਸੇ ਦੂਜੇ ਦੀ ਪਹਿਚਾਣ ਕਰੋਗੇ ਸ਼ਬਦਾਂ ਤੋਂ ਕਰੋਗੇ, ਬੋਲਾਂ ਤੋਂ ਕਰੋਗੇ, ਜਿਸ ਵਿਅਕਤੀ ਦੇ ਨਾਲ ਤੁਹਾਡੀ ਸਾਂਝ ਹੈ, ਇੰਝ ਕਹਿ ਲਓ ਆਪਣੇ ਘਰ ਦੇ ਚਾਰ ਮੈਂਬਰ ਜਿਹੜੇ ਨੇ ਉਹ ਪਰਦੇ ਦੇ ਓਹਲੇ ਹੋਣ, ਉਹਨਾਂ ਦਾ ਚਿਹਰਾ ਮੁਹਾਂਦਰਾ ਤੁਹਾਨੂੰ ਦਿਖਾਈ ਨਾ ਦੇਵੇ, ਤੇ ਜੇ ਉਹਨਾਂ ਵਿੱਚੋਂ ਕੋਈ ਬੋਲੇ ਤੇ ਤੁਸੀਂ ਆਵਾਜ਼ ਪਹਿਚਾਣ ਕੇ ਕਹਿ ਦਿੰਦੇ ਹੋ ਇਹ ਤੇ ਮੇਰੀ ਭੈਣ ਬੋਲਦੀ ਹੈ, ਇਹ ਤੇ ਮੇਰੇ ਪਿਓ ਦੇ ਬੋਲ ਨੇ, ਇਹ ਮੇਰੀ ਮਾਂ ਦੇ ਬੋਲ ਨੇ, ਉਮੀਦ ਹੈ ਗੱਲ ਪਕੜ ਵਿੱਚ ਆ ਗਈ ਹੋਵੇਗੀ। ਉਹ ਦਿਸ ਤੇ ਨਹੀਂ ਰਹੇ, ਬੋਲਾਂ ਕਰਕੇ ਸਾਡੀ ਇੱਕ ਦੂਜੇ ਦੇ ਨਾਲ ਸਾਂਝੇ, ਸ਼ਬਦਾਂ ਕਰਕੇ ਸਾਡੀ ਇੱਕ ਦੂਜੇ ਦੇ ਨਾਲ ਸਾਂਝੇ, ਮਿੱਤਰਤਾ ਹੀ। ਸੋ ਧਾਰਮਿਕ ਗ੍ਰੰਥ ਕਹਿੰਦੇ ਨੇ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਇਹ ਜਿੰਨੀ ਵੀ ਬਾਣੀ ਹੈ ਇਹ ਨਿਰੰਕਾਰ ਦੇ ਬੋਲ ਨੇ, ਉਹਦੀ ਆਵਾਜ਼ ਹੈ। ਸਾਡੀ ਵੀ ਉਹਦੇ ਨਾਲ ਮਿੱਤਰਤਾ ਹੀ ਬਣ ਸਕਦੀ ਹੈ, ਸਾਂਝ ਬਣ ਸਕਦੀ ਹੈ, ਉਹਦੇ ਨਾਲ ਗੂੜਾ ਪਿਆਰ ਬਣ ਸਕਦਾ ਹੈ, ਜੇਕਰ ਸਾਨੂੰ ਇਹ ਪਤਾ ਲੱਗ ਜਾਏ ਵੀ ਉਹਦੀ ਆਵਾਜ਼ ਕੀ ਹੈ, ਉਹਦੇ ਬੋਲ ਕੀ ਨੇ, ਉਹਦੇ ਨਾਲ ਸਾਡੀ ਇੱਕ ਮਿੱਤਰਤਾ ਹੀ ਕਾਇਮ ਹੋ ਜਾਏਗੀ। ਸੋ ਇਸ ਬਾਣੀ ਨੂੰ ਅਸੀਂ ਜਾਣੀਏ, ਸ਼ਬਦ ਹੈ ਕੀ ਹੈ, ਵੀ ਕਿਉਂ ਸਾਨੂੰ ਸ਼ਬਦ ਦੇ ਨਾਲ ਜੋੜਿਆ, ਸਰੀਰਾਂ ਨਾਲ ਕਿਉਂ ਨਹੀਂ ਜੋੜਿਆ, ਇਹਦਾ ਖੁਲਾਸਾ ਜੇ ਹੋ ਸਕਿਆ ਕੱਲ੍ਹ ਨੂੰ ਗਿਆਨੀ ਜੀ ਨਾ ਆਏ ਤੇ ਜ਼ਰੂਰ ਇਹਨਾਂ ਸ਼ਬਦਾਂ ਦਾ ਹੋਰ ਵੀ ਥੋੜ੍ਹਾ ਜਿਹਾ ਖੁਲਾਸਾ ਕਰਨ ਦਾ ਯਤਨ ਕਰਾਂਗਾ। ਸਮਾਂ ਉਹ ਚੱਲਿਆ, ਕੇਵਲ ਰਹਿੰਦੀਆਂ ਹੋਈਆਂ ਪੰਕਤੀਆਂ ਦੇ ਆਪਾਂ ਅੱਖਰੀ ਅਰਥ ਸਰਵਣ ਕਰਕੇ ਸਮਾਪਤੀ ਵਾਲੇ ਪਾਸੇ ਆਈਏ। ਜੀਉ ਪਿੰਡ ਜਿਨ ਸੁਖ ਦੀਏ ਤਾਹੇ ਨਾ ਜਾਣਤ ਤਤ, ਉਸ ਅਸਲ ਨੂੰ ਪਛਾਣਦਾ ਨਹੀਂ ਜਿਹਨੇ ਇਹ ਸਰੀਰ ਦਿੱਤਾ, ਜਿੰਦ ਦਿੱਤੀ ਏ, ਅਨੇਕਾਂ ਤਰ੍ਹਾਂ ਦੇ ਸੁੱਖ ਦਿੱਤੇ ਨੇ। ਲਾਹਾ ਮਾਇਆ ਕਾਰਨੇ ਦਹਿ ਦਿਸ ਢੂਡਣ ਜਾਏ, ਮਾਇਆ ਦੇ ਲਾਭ ਵਾਸਤੇ, ਮਾਇਆ ਦੀ ਖਾਤਰ ਦਸੇ ਦਿਸ਼ਾਵਾਂ ਦੇ ਵਿੱਚ ਭਾਲ ਕਰਦਾ ਤੁਰਿਆ ਫਿਰਦਾ ਹੈ।

ਉਹ ਦਾਤਾਰ ਹੈ, ਉਹਨੂੰ ਨਿਮਖ ਮਾਤਰ ਵੀ ਕਦੇ ਆਪਣੇ ਹਿਰਦੇ ਦੇ ਵਿੱਚ ਨਹੀਂ ਵਸਾਇਆ, ਕਦੇ ਉਹਦੇ ਸ਼ੁਕਰ ਵਿੱਚ ਨਹੀਂ ਜੁੜਿਆ। ਲਾਲਚ, ਝੂਠ, ਬੇਕਾਰ, ਮੋਹ, ਆ ਸੰਪੈ ਮਨ ਮਾਹੇ, ਸਾਡੀ ਹਾਲਤ ਤੇ ਇਹ ਹੈ। ਲਾਲਚ ਸਾਡੇ ਅੰਦਰ, ਝੂਠ ਸਾਡੇ ਅੰਦਰ, ਵਿਸ਼ੇ ਵਿਕਾਰ ਸਾਡੇ ਅੰਦਰ, ਤੇ ਮਾਇਆ ਦੀ ਮੋਹ ਮਮਤਾ, ਇਹ ਸਾਰੀ ਸੰਪੈ ਜਿਹੜੀ ਹੈ, ਇਸ ਤਰ੍ਹਾਂ ਦੀ ਦੌਲਤ ਮਨੁੱਖ ਆਪਣੇ ਮਨ ਦੇ ਵਿੱਚ ਸਾਂਭੀ ਬੈਠਾ ਹੈ। ਲੰਪਟ, ਚੋਰ, ਨਿੰਦਕ, ਮਹਾ, ਤਿੰਨਹੂੰ ਸੰਗ ਬਿਹਾਏ। ਲੰਪਟ ਵਿਭਚਾਰੀ, ਚੋਰ ਜਿਹੜੇ ਨਿੰਦਿਆ ਕਰਨ ਵਾਲੇ ਨੇ, ਇਹਨਾਂ ਦੀ ਸੰਗਤ ਵਿੱਚ ਹੀ ਸਾਰੀ ਉਮਰ ਲੰਘਦੀ ਜਾ ਰਹੀ ਹੈ। ਤੁਧ ਭਾਵੈ ਤਾਂ ਬਖਸ਼ ਲੈ ਹੇ, ਖੋਟੇ ਸੰਗ ਖਰੇ। ਹੇ ਮੇਰੇ ਵਾਹਿਗੁਰੂ, ਤੂੰ ਸਾਡੇ ਉੱਤੇ ਕਿਰਪਾ ਕਰ, ਸਾਨੂੰ ਬਖਸ਼ ਲੈ, ਸਾਨੂੰ ਖੋਟਿਆਂ ਨੂੰ ਖਰਿਆਂ ਦੀ ਸੰਗਤ ਵਿੱਚ ਰੱਖ ਕੇ ਤੂੰ ਸਾਨੂੰ ਬਖਸ਼ ਲੈ। ਨਾਨਕ ਭਾਵੈ ਪਾਰ ਬ੍ਰਹਮ, ਪਾਹਨ ਨੀਰ ਤਰੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੇ ਉਸ ਪਰਿਪੂਰਨ ਪਰਮਾਤਮਾ ਨੂੰ ਭਾ ਜਾਏ, ਜੇ ਉਸਨੂੰ ਚੰਗਾ ਲੱਗੇ, ਤੇ ਉਹ ਪੱਥਰ ਵੀ ਪਾਣੀਆਂ ਦੇ ਉੱਤੋਂ ਉਤਾਰ ਦਿੰਦਾ ਹੈ। ਭਾਵ ਸਾਡੇ ਵਰਗੇ ਔਗਣਹਾਰਿਆਂ ਨੂੰ, ਸਾਡੇ ਵਰਗੇ ਅਨੇਕਾਂ ਗੁਨਾਹਗਾਰਾਂ ਨੂੰ ਵੀ ਉਹ ਬਖਸ਼ਦਿਆਂ ਕਦੇ ਦੇਰੀ ਨਹੀਂ ਲਾਉਂਦਾ। ਜੇ ਕੋਈ ਉਹਦੀ ਸ਼ਰਨ ਵਿੱਚ ਆ ਕੇ ਇਹ ਗੱਲ ਕਹਿ ਦੇ, ਸਗਲ ਦੁਆਰ ਕਉ ਛਾਟ ਕਹਿ, ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਉਹ ਬਖਸ਼ਦਿਆਂ ਦੇਰੀ ਨਹੀਂ ਲਾਉਂਦਾ, ਬਸ ਸਾਨੂੰ ਕਬੂਲ ਕਰਨ ਦੀ ਜਾਚ ਆ ਜਾਏ, ਮੰਨਣ ਦੀ ਜਾਚ ਆ ਜਾਏ ਵੀ ਸੱਚਮੁੱਚ ਅਸੀਂ ਔਗਣ ਹਾਰੇ ਹਾਂ, ਅਸੀਂ ਅਪਰਾਧੀ ਹਾਂ, ਗੁਨਾਹਾਂ ਨਾਲ ਭਰੇ ਹਾਂ। ਜਦੋਂ ਹੀ ਆਣ ਕੇ ਉਹਦੇ ਕੋਲ ਕਬੂਲ ਕਰ ਲਈਦਾ, ਤੇ ਉਹ ਬਖਸ਼ਦਿਆਂ ਦੇਰੀ ਨਹੀਂ ਲਾਉਂਦਾ, ਆਪਣੀ ਗਲਵਕੜੀ ਵਿੱਚ ਲੈ ਕੇ ਸਾਰੇ ਗੁਨਾਹਾਂ ਦੇ ਉੱਤੇ ਪਰਦਾ ਪਾ ਕੇ ਸਾਨੂੰ ਆਪਣੇ ਨਾਲ ਮੇਲ ਲੈਂਦਾ ਹੈ। ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕਰਕੇ ਸਾਨੂੰ ਇਹ ਪਾਵਨ ਉਪਦੇਸ਼ 52ਵੇਂ ਸ਼ਬਦ ਦੇ ਵਿੱਚ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਇਹ ਉਪਦੇਸ਼ ਸਾਡੇ ਹਿਰਦਿਆਂ ਦੇ ਵਿੱਚ ਵਸੇ, ਜਿਸ ਸਦਕਾ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਨੂੰ ਪ੍ਰਾਪਤ ਕਰ ਲਈ। ਭੁੱਲਾਂ ਚੁੱਕਾਂ ਦੀ ਖਿਮਾ, ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਅਦਬ ਸਹਿਤ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਵਾਮੀ ਸੋ ਕਿਉ ਮਨੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ

ਹਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਲੜੀਵਾਰ ਸ਼ਬਦ ਦੀ ਵਿਚਾਰ ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਹੋਈਆਂ ਭੁੱਲਾਂ ਆਪ ਜੀ ਨੇ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੇ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਉਪਰੰਤ ਦਿਨ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋਹਰਾ ਆਗਿਆ ਭਈ ਅਕਾਲ ਕੀ
ਸਭ ਸਿੱਖਣ ਕੋ ਹੁਕਮ ਹੈ।

ਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ

ਇਹ ਸੰਤਕਾਰ ਜੋ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਜਿਨ੍ਹਾਂ ਨੇ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਾਇਆ ਹੈ, ਹੁਣ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇੰਜ ਕ ਹਾਜ਼ਰੀ ਆਪ ਸੰਗਤ ਪ੍ਰਵਾਨ ਕਰਿਓ ਹੋਈਆਂ ਭੁਲਾ ਚੁੱਕਾ ਲਿਖੀਆਂ ਬਖਸ਼ਿਸ਼ ਕਰੋ ਬੁਲਾਓ ਜੀ ਫਤਿਹ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਓ, ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਮੇਨ ਹਾਲ ਦੇ ਵਿੱਚ ਹੁਣ ਆਨੰਦ ਕਾਰਜ ਆਰੰਭ ਹੋਣ ਲੱਗੇ ਨੇ। ਸੰਗਤਾਂ ਨੂੰ ਬੇਨਤੀ, ਜਿਹੜੀ ਬਾਹਰੋਂ ਸੰਗਤ ਆ ਰਹੀ, ਉੱਤੇ ਗੈਲਰੀ ਦੇ ਵਿੱਚ ਪ੍ਰਕਾਸ਼ ਕੀਤਾ ਗੁਰੂ ਸਾਹਿਬ ਦਾ, ਤੁਸੀਂ ਉੱਥੇ ਮੱਥਾ ਟੇਕਣਾ ਹੈ। ਆਓ ਹੁਣ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗਾ ਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ, ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਨੇ ਭਾਈ ਜਗਦੀਪ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ, ਅਤੇ ਉਹਨਾਂ ਦਾ ਜਥਾ ਹਮਕਰ ਸਾਜਨ ਆਏ ਸਾਚੇ ਮੇਲ ਮਿਲਾਏ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਨੰਦ ਕਾਰਜ ਦੀ ਰਮਤਾ ਦੀ ਅਰਦਾਸ ਹੋਵੇਗੀ। ਆਓ ਬੜੇ ਪਿਆਰ ਦੇ ਨਾਲ ਕੀਤਾ ਲੋੜੀਏ ਕੰਮ ਸੋ ਹਰ ਪਿਆਖੀਏ ਸ਼ਬਦ ਸਰਵਣ ਕਰੀਏ ਜੀ।

ਹੁਣ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ। ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ, ਆਨੰਦ ਕਾਰਜ ਦੀ ਰਮਤਾ ਦੀ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਈ। ਗੁਰਪੂਰਾ ਜਿਨ ਸਿਮਰਿਆ ਸਹੀ ਭਈ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜ ਆਵੈ ਰਾਸ, ਸੁਕਾਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਈ। ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਘਰ ਬਾਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਰਹਾਉ ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਪਰਾਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ। ਗੁਰੂ ਸਾਹਿਬ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਹੁਣ ਰਾਗੀ ਸਿੰਘ ਪੱਲੇ ਦਾ ਸ਼ਬਦ ਪੜਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਪਕੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਹੈ। ਬੇਨਤੀ ਹੈ ਸੁਭਾਗ ਪਰੀ ਜੋੜੀ ਨੂੰ, ਗੁਰੂ ਸਾਹਿਬ ਨੂੰ ਜਦੋਂ ਮੱਥਾ ਟੇਕ ਕੇ ਤੁਸੀਂ ਉੱਠਣਾ ਹੈ, ਜਦੋਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ, ਉਦੋਂ ਵੀ ਗੁਰੂ ਸਾਹਿਬ ਜੀ ਨੂੰ ਬੜੇ ਪਿਆਰ ਨਾਲ ਮੱਥਾ ਟੇਕਣਾ ਹੈ। ਬੜੀ ਸ਼ਰਧਾ ਨਾਲ ਗੁਰੂ ਸਾਹਿਬ ਨੂੰ ਪਰਿਕਰਮਾ ਤੁਸੀਂ ਕਰਨੀਆਂ ਹਨ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਜਿਸ ਲਾਮ ਦਾ ਦਾਸ ਪਾਠ ਕਰੇਗਾ, ਉਸੇ ਹੀ ਲਾਮ ਦਾ ਰਾਗੀ ਸਿੰਘ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ, ਹਰ ਪਹਿਲੜੀ ਲਾਭ ਪਰ ਬਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ, ਹਰ ਪਹਿਲੜੀ ਲਾਭ ਪਰ ਬਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ,

ਆਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਵਾ ਵਡਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਾਂਜੀ ਮੱਥਾ ਟੇਕੋ

ਸਾਹਿਬ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉਮੈ ਮਹਿਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਹਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਏ ਅਨਹਦ ਸ਼ਬਦ ਵਜਾਏ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਈ ਹਾਂਜੀ।

ਸਭ ਮਨ ਚੋ ਭਇਆ ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਹਿਰਦੈ ਹਰ ਹਰ ਹਰ ਧੁਨ ਉਪਜੇ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਹਾਂਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋ ਚਾਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਾ ਮਿਲੇਂਗੇ। ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਮ ਦੇ। ਖੰਡਾ ਜਾਕੈ ਹੱਥ ਮੈਂ, ਸੋ ਹਮਰੀ ਰੱਛਿਆ ਕਰਹੀ, ਸੋ ਹਮਰੀ ਰੱਛਿਆ ਕਰਹੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਰ ਜੀ ਅਰੇ

ਨਾਮ ਧਿਆਈਐ ਕਾਰਜ ਆਵੈ ਰਾਸ ਧਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਦ ਡਿੱਠੈ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹੂ ਸਿਰ ਸਿਆਹਾਂ ਦਾ ਸਾਹੂ ਜਿਸ ਪਾਸ

ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਏ ਤਿੰਨ ਕੀ ਧੂਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸ਼ੁਭ ਆਨੰਦਕਾਰੀ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋਏ ਹਨ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰੂ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਸੋਰਠ ਮਹੱਲਾ ਪੰਜਵਾਂ, ਅਵਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕਉ ਬਰਤਨ, ਬਿਰਲਾ ਪਾਵੈ ਕੋਈ। ਸੱਚੇ ਪਾਤਸ਼ਾਹ ਕਿਰਪਾ ਕਰਨ, ਸੁਪਾਕ ਪਰਿਜੋੜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ, ਆਉਣ ਵਾਲਾ ਸਮਾਂ ਗੁਰੂ ਸਾਹਿਬ ਚੜ੍ਹਦੀਆਂ ਕਲਾਂ ਦਾ ਬਖਸ਼ਣ। ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਦੋਨਾਂ ਪਰਿਵਾਰਾਂ ਦੀ ਸ਼ਰਧਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਸਦਾ ਇਸੇ ਤਰ੍ਹਾਂ ਬਣੀ ਰਹੇ। ਸਾਡਾ ਵਿਸ਼ਵਾਸ, ਸਾਡਾ ਭਰੋਸਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਸਦਾ ਬਣਿਆ ਰਹੇ। ਹੁਣ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਜਰਨੈਲ ਸਿੰਘ ਜੀ ਖੁੱਡਾ, ਜੋ ਸਾਡੇ ਕੋਲ ਅੱਜ ਹੀ ਪਹੁੰਚੇ ਹਨ, ਆਓ ਤਿੰਨਾਂ ਦੇ ਜੱਥੇ ਪਾਸੋਂ ਇੱਕ ਕਵਿਤਾ ਵਿਆਹ ਦੇ ਸੰਬੰਧ ਵਿੱਚ ਸਰਵਣ ਕਰੀਏ, ਉਸ ਤੋਂ ਬਾਅਦ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਿਮਾਣਿਆਂ ਦੇ ਮਾਨ ਸਤਿਗੁਰੂ ਜੀ, ਨਿਤਾਣਿਆਂ ਦੇ ਤਾਣ ਸਤਿਗੁਰੂ ਜੀ, ਨੇ ਓਟਿਆਂ ਦੀ ਓਟ ਸਤਿਗੁਰੂ ਜੀ, ਨੇ ਆਸਰਿਆਂ ਦੇ ਆਸਰੇ ਸਤਿਗੁਰੂ ਜੀ, ਤਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਦਰਬਾਰ ਵਿੱਚ ਜੁੜ ਬੈਠੇ ਸਤਸੰਗੀ ਜਨੋ, ਬਹੁਤ ਸਤਿਗੁਰ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰ ਕੀਤੀ ਹੈ। ਇਹ ਖੁਸ਼ੀਆਂ ਭਰਿਆ ਸਮਾਂ ਆਇਆ ਹੈ। ਦਾਸ ਤੇ ਢਾਡੀ ਜਥੇ ਵੱਲੋਂ ਦੋਹਾਂ ਪਰਿਵਾਰਾਂ ਨੂੰ ਇਸ ਖੁਸ਼ੀ ਦੇ ਮੌਕੇ ਤੇ ਲੱਖ ਲੱਖ ਵਧਾਈ ਹੋਵੇ। ਇਸ ਵਧਾਈ ਦਾ ਯੋਗ ਉੱਤਰ ਤੁਸੀਂ ਚੜ੍ਹਦੀ ਕਲਾ ਵਿੱਚ ਦੇ ਕੇ ਧੰਨਵਾਦੀ ਬਣਾਉਣਾ ਜੀ। ਆਓ ਸਾਰੀ ਸੰਗਤ ਫਤਿਹ ਦੇ ਪਾਵਨ ਸਿਮਰਨ ਦਾ ਜਾਪ ਕਰਕੇ ਵਧਾਈ ਦਾ ਯੋਗ ਉੱਤਰ ਚੜ੍ਹਦੀ ਕਲਾ ਵਿੱਚ ਦਿਓ। ਸਾਰੀ ਸੰਗਤ ਪਿਆਰ ਵਿੱਚ ਆਓ ਤੇ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਤਿਗੁਰ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰ ਹੋਈ ਹੈ। ਦੋਹਾਂ ਪਰਿਵਾਰਾਂ ਦਾ ਮੇਲ ਹੋਇਆ। ਸਤਿਗੁਰੂ ਜੀ ਦੋਹਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਸੁਭਾਗੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਪਿਆਰ ਪ੍ਰੇਮ ਇਤਫਾਕ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਇਸ ਖੁਸ਼ੀ ਦੇ ਮੌਕੇ ਵਿੱਚ ਢਾਡੀ ਜਥੇ ਕੋਲ ਇੱਕ ਰਚਨਾ ਸਰਵਣ ਕਰੀਏ ਜੀ। ਪਹਿਲੀ ਵਾਰ ਇਸ ਸੰਗਤ ਦੇ ਦਰਸ਼ਨ ਦਾਰੇ ਹੋਏ ਹਨ, ਪਹਿਲੇ ਦਿਨ ਪਹੁੰਚੇ ਹਨ। ਖੁਸ਼ੀ ਦਾ ਮੌਕਾ, ਖੁਸ਼ੀ ਦੇ ਮੌਕੇ ਦੀ ਢਾਡੀ ਸਿੰਘ ਇੱਕ ਸੇਵਾ ਪ੍ਰਵਾਨ ਕਰਨੀ ਜੀ, ਸਰਵਣ ਕਰੀਏ, ਕਿਉਂ ਬੇਨਤੀ ਕੀਤੀ ਜਾ ਰਹੀ।

ਰਹਿਮਤਾਂ ਦਾ ਰੱਬ ਨੇ ਵਸਾਇਆ, ਮੀਂਹ ਰਹਿਮਤਾਂ ਦਾ ਰੱਬ ਨੇ ਵਸਾਇਆ।

0: ਬਹੁਤ ਸਤਿਗੁਰ ਨੇ ਪਾਰ ਕਿਰਪਾ ਬਖਸ਼ਿਸ਼ ਮਿਹਰ ਕੀਤੀ ਹੈ। ਗੁਰੂ ਮਰਜ਼ਾਦਾ ਅਨੁਸਾਰ ਆਨੰਦ ਕਾਰਜ ਦੀ ਰਸਮ ਅਦਾ ਹੋਈ ਹੈ। ਗਰੀਬਨ ਵਾਰ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ, ਦੋਹਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸੁਭਾਗੀ ਜੋੜੀ ਨੂੰ ਤੰਦਰੁਸਤੀ ਦਾਤ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਰੱਖਣ, ਸਿਰ ਤੇ ਮਿਹਰ ਭਰੇ ਹੱਥ ਰੱਖਣ, ਇਤਨੀਆਂ ਹੀ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ। ਆਓ ਫਿਰ ਵਧਾਈ ਦਾ ਯੋਗ ਉੱਤਰ ਦੇ ਕੇ ਆਗਿਆ ਬਖਸ਼ਿਸ਼ ਕਰੋ ਜੀ। ਅਗਲਾ ਪ੍ਰੋਗਰਾਮ ਜੋ ਵੀ ਹੈ ਉਹ ਆਪ ਜੀ ਨਾਲ ਗੁਰੂ ਘਰ ਦੇ ਵਜ਼ੀਰ ਬਾਬਾ ਜੀ ਦੱਸਣਗੇ ਤੁਹਾਨੂੰ। ਦਸ ਨੂੰ ਆਗਿਆ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਤਿਗੁਰੂ ਘਰ ਦਾ ਢਾਡੀ ਜਥਾ ਗਿਆਨੀ ਭਾਈ ਜਰਨੈਲ ਸਿੰਘ ਜੀ ਖੁੱਡਾ ਅਤੇ ਉਹਨਾਂ ਦੇ ਸਾਥੀ ਜੋ ਅੱਜ ਹੀ ਸਾਡੇ ਕੋਲ ਪਹੁੰਚੇ ਨੇ, ਸੰਗਤਾਂ ਵੱਲੋਂ ਤਿੰਨੋਂ ਜੀ ਆਇਆਂ ਆਖਦੇ ਹਾਂ, ਜਿਨ੍ਹਾਂ ਨੇ ਆਪ ਜੀ ਨੂੰ ਵਿਆਹ ਦੇ ਸੰਬੰਧ ਵਿੱਚ ਕਵਿਤਾ ਸਰਵਣ ਕਰਾਈ। ਇਹ ਪਰਿਵਾਰਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਵਿਆਹ ਦੇ ਸਮਾਗਮਾਂ ਦੀ ਇੱਥੇ ਹੀ ਸਾਰੀ ਸਮਾਪਤੀ ਹੈ। ਜੋ ਸ਼ਗਨ ਦੀ ਰਸਮ ਹੈ ਉਹ ਬਾਹਰ ਟੈਂਟ ਵਿੱਚ ਹੋਵੇਗੀ, ਉੱਥੇ ਹੀ ਤੁਸੀਂ ਲੰਗਰ ਛਕਣਾ ਹੈ, ਨਾਲੇ ਸ਼ਗਨ ਪਾਉਣਾ ਹੈ, ਇਹ ਬੇਨਤੀ ਪ੍ਰਵਾਨ ਕਰਨੀ। ਹੁਣ ਸਮਾਂ ਢਾਡੀ ਵਾਰਾਂ ਦਾ ਹੈ, ਆਓ ਬੜੇ ਪਿਆਰ ਦੇ ਨਾਲ ਹੁਣ ਢਾਡੀ ਵਾਰਾਂ ਸਰਵਣ ਕਰੀਏ ਗਿਆਨੀ ਜਰਨੈਲ ਸਿੰਘ ਜੀ ਖੁੱਡਾ ਅਤੇ ਉਹਨਾਂ ਦੇ ਸਾਥੀਆਂ ਪਾਸੋਂ। ਦੂਸਰੀ ਬੇਨਤੀ ਹੈ, ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾ ਰਹੀ ਹੈ, ਗੱਲਾਂ ਨਹੀਂ ਆਪਾਂ ਕਰਨੀਆਂ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ, ਆਪਾਂ ਸਾਰਿਆਂ ਨੇ ਗੁਰੂ ਸਾਹਿਬ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਹੈ। ਗੱਲਾਂ ਆਪਾਂ ਬਾਹਰ ਵੀ ਜਾ ਕੇ ਕਰ ਸਕਦੇ ਹਾਂ, ਇੱਥੇ ਨਹੀਂ ਕਰਨੀਆਂ, ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਗੁਰੂ ਸਾਹਿਬ ਹਾਜ਼ਰ ਨਾਜ਼ਰ ਹਨ। ਸੋ ਬਲੀਜ ਬੇਨਤੀ ਹੈ, ਇੱਥੇ ਆਪਾਂ ਨਾ ਖੜ੍ਹੇ ਹੋਣਾ ਗੁਰੂ ਸਾਹਿਬ ਵੱਲ ਪਿੱਠ ਕਰਕੇ, ਨਾ ਆਪਾਂ ਗੱਲਾਂ ਕਰਨੀਆਂ ਨੇ, ਇਹ ਬੇਨਤੀ ਪ੍ਰਵਾਨ ਕਰਨੀ। ਆਓ ਬੜੇ ਪਿਆਰ ਨਾਲ ਹੁਣ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ, ਵਾਹਿਗੁਰੂ ਜੀ,
3: ਵਾਹਿਗੁਰੂ, ਵਾਹਿਗੁਰੂ ਜੀ,
2: ਵਾਹਿਗੁਰੂ ਜੀ, ਵਾਹਿਗੁਰੂ ਜੀ।

ਮਾਨਵਤਾ ਦੇ ਕਲਿਆਣਕਾਰੀ ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਜੀਵਨ ਜੁਗਤੀ ਦਰਸਾ ਕੇ ਮੁਕਤੀ ਦੇ ਦੁਆਰ ਤੱਕ ਪਹੁੰਚਾਉਣ ਵਾਲੇ ਸਤਿਗੁਰੂ ਜੀ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਦਰਬਾਰ ਵਿੱਚ ਜੁੜ ਬੈਠੇ ਸਤਸੰਗੀ ਜਨੋ, ਆਪ ਸਭ ਦੇ ਪਵਿੱਤਰ ਦਰਸ਼ਨ ਦਾਰਿਆਂ ਦੀ ਖੁਸ਼ੀ ਵਿੱਚ ਫਤਿਹ ਅਰਜ ਕਰਦੇ ਹਾਂ। ਉੱਤਰ ਚੜ੍ਹਦੀ ਕਲਾ ਵੇ ਦੇਣ ਦੀ ਕਿਰਪਾ ਕਰਨੀ ਜੀ। ਸਾਰੀ ਸੰਗਤ ਪਿਆਰ ਵਿੱਚ ਆਓ ਤੇ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਤਿਗੁਰ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰ ਕੀਤੀ ਹੈ। ਹੁਣੇ ਹੁਣੇ ਗੁਰੂ ਮਰਜ਼ਾਦਾ ਅਨੁਸਾਰ ਆਨੰਦ ਕਾਰਜ ਦੀ ਰਸਮ ਅਦਾ ਹੋਈ ਹੈ। ਹਰ ਰੋਜ਼ ਦੀ ਤਰ੍ਹਾਂ ਹੀ ਜੋ ਗੁਰੂ ਘਰ ਵਿੱਚ ਗੁਰੂ ਪਾਤਸ਼ਾਹ ਦੀ ਸੰਗਤ ਵਿੱਚ ਗੁਰੂ ਕੀ ਗੋਰੀ 'ਚ ਬੈਠ ਕੇ ਦੀਵਾਨ ਸੱਜਦੇ ਹਨ, ਅੰਮ੍ਰਿਤ ਵੇਲੇ ਆਪ ਤੁਸੀਂ ਦੇਵਤਿਆਂ ਵਾਂਗ ਸਮਾਧੀਆਂ ਲਾ ਕੇ ਨਿਤਨੇਮ ਬਾਣੀ ਦਾ ਜਾਪ ਕਰਦੇ ਹੋ, ਉਪਰੰਤ ਆਸਾ ਜੀ ਦੀ ਵਾਰ ਦਾ ਕੀਰਤਨ ਕਥਾ ਵਿਚਾਰਾਂ ਸਰਵਣ ਕਰਕੇ ਸਾਰੇ ਅਸੀਂ ਸਵਾਸਾ ਰੂਪੀ ਜੀਵਨ ਨੂੰ ਸਫਲਿਆਂ ਕਰਦੇ ਹਾਂ। ਬਹੁਤ ਵਡਭਾਗੀ ਹੋ ਰਜ਼ੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਗੁਰੂ ਪਾਤਸ਼ਾਹ ਜੀ ਦੇ ਦਰ ਵਿੱਚ ਆ ਕੇ ਅਸੀਂ ਸਵਾਸਾ ਰੂਪੀ ਜੀਵਨ ਨੂੰ ਸਫਲਿਆਂ ਕਰਦੇ ਹਾਂ। ਇਹ ਬਹੁਤ ਸਾਡੇ ਵੱਡੇ ਹੀ ਭਾਗ ਹਨ ਜੋ ਸਾਨੂੰ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ। ਬਿਨ ਭਾਗਾਂ ਸਤ ਸੰਗਤ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਓ। ਗੁਰੂ ਕੀ ਸੰਗਤ ਜਿਹੜੀ ਹੈ, ਬੜੇ ਚੰਗੇ ਭਾਗ ਮਨੁੱਖ ਨੇ ਕੀਤੇ। ਹੁਣ 84 ਦਾ ਜੇਲ੍ਹ ਖਾਨਾ ਕੱਢ ਕੇ ਮਨੁੱਖਾ ਦੇਹੀ ਮਿਲਦੀ ਹੈ, ਉਹ ਵੀ ਚੰਗੇ ਭਾਗ ਹਨ। ਉਪਰੰਤ ਫਿਰ ਸਾਡਾ ਜਨਮ ਗੁਰਸਿੱਖਾਂ ਦੇ ਘਰ ਵਿੱਚ ਹੈ, ਉਹ ਵੀ ਚੰਗੇ ਭਾਗ। ਫਿਰ ਜਿਹੜੀ ਸਾਨੂੰ ਗੁਰੂ ਕੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਉਹ ਸਭ ਨਾਲੋਂ ਚੰਗੇ ਭਾਗ ਹਨ। ਗੁਰੂ ਕੀ ਸੰਗਤ ਜਿਹੜੀ ਹੈ, ਇਹੀ ਲੋਕ ਤੇ ਪਰਲੋਕ ਸਵਾਰ ਦਿੰਦੀ ਹੈ, ਜਨਮ ਮਰਨ ਕੱਟ ਦਿੰਦੀ ਹੈ। ਵੱਡੇ ਭਾਗਾਂ ਵਾਲੇ ਹਾਂ ਜੋ ਗੁਰੂ ਕੀ ਸੰਗਤ ਵਿੱਚ ਬੈਠ ਕੇ, ਗੁਰੂ ਕੀ ਗੋਦ ਵਿੱਚ ਬੈਠ ਕੇ ਸਵਾਸਾ ਰੂਪੀ ਜੀਵਨ ਨੂੰ ਸਫਲਿਆਂ ਕਰਦੇ ਤੇ ਮਾਲਕ ਦਾ ਧੰਨਵਾਦ ਕਰਦੇ ਹਾਂ ਕਿ ਪਾਤਸ਼ਾਹ ਤੁਸਾਂ ਬੜੀ ਕਿਰਪਾ ਕੀਤੀ, 84 ਦੇ ਜੇਲ੍ਹ ਖਾਨੇ ਵਿੱਚੋਂ ਕੱਢ ਕੇ ਮਨੁੱਖਾ ਦੇਹੀ ਬਖਸ਼ਿਸ਼ ਕੀਤੀ ਹੈ। ਹੋਵੋ 71, ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਈ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਈ। ਗੁਰੂ ਪਾਤਸ਼ਾਹ ਦੇ ਦਰ ਵਿੱਚ ਬੈਠ ਕੇ ਵੱਡ ਵਡੇਰੇ ਦੀਆਂ ਕਥਾ ਕਹਾਣੀਆਂ ਸਰਵਣ ਕਰਕੇ ਅਸੀਂ ਜੀਵਨ ਸਫਲਾ ਕਰ ਰਹੇ ਹਾਂ। ਇੱਕ ਵਾਰ ਸਾਰੀ ਸੰਗਤ ਕਿਰਪਾ ਕਰੋ ਤਾਂ ਕਿ ਸਾਡੀ ਸਾਰਿਆਂ ਦੀ ਹਾਜ਼ਰੀ ਇੱਥੇ ਗੁਰੂ ਬਾਬੇ ਦੇ ਚਰਨਾਂ ਵਿੱਚ ਲੱਗ ਸਕੇ। ਸਾਰੀ ਸੰਗਤ ਕਿਰਪਾ ਕਰੋ, ਪਿਆਰ ਸਾਹਿਬ ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕੱਲ ਜੋ ਦਿਨ ਬੀਤਿਆ ਹੈ, ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇਸ਼ ਵਿਦੇਸ਼ ਵਿੱਚ ਰਹਿੰਦੀਆਂ ਹੋਈਆਂ, ਉਸ ਮਹਾਬਲੀ ਯੋਧੇ ਦੇ ਕਰਨੀ ਨਾਮੇ ਨੂੰ ਆਪਣਾ ਸੀਸ ਝੁਕਾਉਂਦੇ ਹੋਏ, ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ, ਉਹ ਦਿਨ ਸਰਬੱਤ ਸੰਗਤਾਂ ਨੇ ਬੜੀ ਚੜ੍ਹਦੀ ਕਲਾ ਵਿੱਚ ਮਨਾਇਆ। ਉਸ ਸਿੱਖ ਕੌਮ ਦੇ ਪ੍ਰਵਾਨੇ ਮਹਾਬਲੀ ਯੋਧੇ ਸਰਦਾਰ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ। ਵੈਸੇ ਤਾਂ ਕੋਈ ਦਿਨ ਐਸਾ ਨਹੀਂ ਜਿਸ ਦਿਨ ਕਿਸੇ ਮਹਾਬਲੀ ਯੋਧੇ ਦਾ, ਕਿਸੇ ਗੁਰੂ ਦਾ, ਦੇਸ਼ ਦੇ ਕੌਮੀ ਪ੍ਰਵਾਨਿਆਂ ਦਾ ਐਸਾ ਦਿਨ ਹੋਵੇ, ਕਿਸੇ ਗੁਰੂ ਦਾ ਆਗਮਨ ਪੁਰਬ, ਕਿਸੇ ਯੋਧੇ ਦਾ ਆਗਮਨ, ਕਿਸੇ ਦਾ ਸ਼ਹੀਦੀ, ਸਾਰੇ ਹੀ ਦਿਨ ਹਨ। ਕੱਲ ਜਿਹੜਾ ਦਿਨ ਬੀਤਿਆ 31 ਜੁਲਾਈ ਵਾਲਾ, ਇਹ ਸਰਦਾਰ ਊਧਮ ਸਿੰਘ ਜੀ ਨੂੰ ਸ਼ਹੀਦੀ ਦਿਹਾੜਾ ਸੀ। ਇਸ ਦਿਨ ਸਮੇਂ ਦੀ ਹਕੂਮਤ ਨੇ ਉਸ ਮਹਾਬਲੀ ਯੋਧੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਜੇ ਅਸੀਂ ਇਸਦਾ ਪਿਛੋਕੜ ਤੋਂ ਤੁਰੀਏ, ਇਹਦਾ ਬਚਪਨ ਤੋਂ ਹੀ
ਵਾਹ ਇੱਕ ਐਸੇ ਘਟਨਾ ਦੇ ਨਾਲ ਪਿਆ ਜਿਹਦੇ ਨਾਲ ਮਰਦਾਂ ਵਾਂਗ ਛਾਤੀ ਡਾਹ ਕੇ ਜੂਝਦਾ ਹੋਇਆ ਇਸ ਮੰਜ਼ਿਲ ਤੇ ਪਹੁੰਚਿਆ। ਇਲਾਕਾ ਸੁਨਾਮ ਦਾ, ਸੁਨਾਮ ਦੇ ਵਿੱਚ ਇੱਕ ਗਰੀਬ ਘਰਾਣੇ ਵਿੱਚ ਦੋ ਬੱਚਿਆਂ ਦਾ ਜਨਮ ਹੁੰਦਾ ਹੈ। ਮੈਂ ਪਹਿਲਾਂ ਵੀ ਬੇਨਤੀ ਕਈ ਵਾਰ ਸਟੇਜ ਤੇ ਕਰਦਾ, ਤੁਹਾਡੇ ਦਰਸ਼ਨ ਪਹਿਲੀ ਵਾਰੀ ਹੋਏ ਹਨ ਕਿ ਜਿੰਨੇ ਵੀ ਮਹਾਬਲੀ ਯੋਧੇ ਹੋਏ ਹਨ, ਯੁੱਗ ਪਲਟਾਊ ਯੋਧੇ, ਮਹਾਬਲੀ ਯੋਧੇ, ਉਹਨਾਂ ਦਾ ਜੀਵਨ ਜਨਮ ਕਿਸੇ ਮਹੱਲਾ ਵਿੱਚ ਨਹੀਂ ਹੋਇਆ, ਕਿਸੇ ਅਮੀਰ ਘਰਾਣੇ ਵਿੱਚ ਨਹੀਂ ਹੋਇਆ, ਗਰੀਬ ਘਰਾਂ ਵਿੱਚ ਜਨਮ ਹੋਇਆ ਤੇ ਪਰ ਉਹ ਗਰੀਬ ਕਰਕੇ, ਮਾਇਆ ਕਰਕੇ ਗਰੀਬ ਨਹੀਂ ਸਨ। ਮਾਇਆ ਕੋਈ ਗਰੀਬੀ ਅਮੀਰੀ ਨਹੀਂ, ਮਾਇਆ ਬਹੁਤੀ ਹੋਵੇ, ਸਰੀਰ ਤੰਦਰੁਸਤੀ ਨਾ ਹੋਵੇ ਤੇ ਕੀ ਕਰ ਲਵਾਂਗੇ ਅਸੀਂ। ਮਾਇਆ ਖਰੀਦ ਕੇ ਕੋਈ ਪਲੰਘ ਲੈ ਆਵਾਂਗੇ, ਬਿਸਤਰਾ ਵਧੀਆ ਵਿਛਾ ਲਵਾਂਗੇ, ਜੇ ਸਰੀਰ ਤੰਦਰੁਸਤ ਨਹੀਂ ਤਾਂ ਨੀਂਦ ਕਿੱਥੋਂ ਲੈ ਆਵਾਂਗੇ। ਜਿਸ ਘਰ ਵਿੱਚ ਸਿਮਰਨ ਹੋਵੇ, ਰੱਬ ਦੀ ਬੰਦਗੀ ਹੋਵੇ, ਭਾਵੇਂ ਉਹ ਕੱਖਾਂ ਦੀ ਕੁੱਲੀ ਵੀ ਕਿਉਂ ਨਾ ਹੋਵੇ, ਉਹ ਵੀ ਬਹਿਸ਼ਤ ਹੈ, ਸਵਰਗ ਹੈ, ਉਹ ਵੀ ਮਹੱਲ ਹੈ। ਕਿਰਤ ਕਰਨ ਵਾਲੇ ਗੁਰਸਿੱਖਾਂ ਦੇ ਘਰ ਬੱਚੇ ਨੇ ਜਨਮ ਲਿਆ, ਦੋ ਬੱਚਿਆਂ ਨੇ ਜਨਮ ਲਿਆ, ਜਿਸ ਦਾ ਵੱਡਾ ਉਹਦਾ ਨਾਂ ਹੈ ਸਾਧੂ, ਛੋਟੇ ਨੇ ਜਨਮ ਲਿਆ, ਨਾਂ ਹੈ ਸਾਧੂ। ਗੁਰੂ ਪਿਆਰੀ ਸਤ ਵੱਡਾ ਨਾਂ ਹੈ ਸਾਧੂ, ਛੋਟਾ ਨਾਂ ਹੈ ਸ਼ੇਰਾ। ਪਿਤਾ ਦਾ ਨਾਂ ਹੈ ਸਰਦਾਰ ਟਹਿਲ ਸਿੰਘ, ਮਾਤਾ ਦਾ ਨਾਂ ਹੈ ਮਾਤਾ ਨਾਰਾਇਣ ਕੌਰ। ਸੁਨਾਮ ਦੇ ਇਲਾਕੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਤੇ ਕੁਦਰਤ ਰਾਣੀ ਨੂੰ ਕੀ ਮਨਜ਼ੂਰ ਹੋਇਆ, ਥੋੜਾ ਸਮਾਂ ਪਾ ਕੇ ਥੋੜੀ ਵਿੱਥ ਦੇ ਵਿੱਚ ਹੀ ਮਾਂ ਬਾਪ ਦਾ ਛਾਇਆ ਸਿਰ ਤੋਂ ਉੱਠ ਗਿਆ। ਹੁਣ ਜਦੋਂ ਮਾਂ ਬਾਪ ਦਾ ਛਾਇਆ ਸਿਰ ਤੋਂ ਉੱਠ ਜਾਏ ਤਾਂ ਤੁਸੀਂ ਸਾਰੇ, ਤੁਹਾਨੂੰ ਪਤਾ ਹੈ ਕਿ ਅਸੀਂ ਕਹਿੰਦੇ ਬੱਚਾ ਯਤੀਮ ਹੋ ਗਿਆ। ਜਦੋਂ ਯਤੀਮ ਹੋ ਜਾਏ ਤਾਂ ਫਿਰ ਕੋਈ ਬਹੁਤਾ ਸਾਥ ਨਹੀਂ ਦਿੰਦਾ। ਨਿਕਦੇ ਦੇ ਚਾਚੇ ਤਾਂ ਆਏ ਹਨ, ਉਹ ਵੀ ਬਹੁਤਾ ਚਿਰ ਸਾਥ ਨਹੀਂ ਦਿੰਦੇ, ਉਹ ਵੀ ਸਾਥ ਛੱਡ ਜਾਂਦੇ ਹਨ। ਦੋਵੇਂ ਭਰਾ ਯਤੀਮ ਹੋ ਗਏ, ਮਾਂ ਸਾਥ ਛੱਡ ਗਈ, ਬਾਪ ਸਾਥ ਛੱਡ ਗਿਆ। ਹੁਣ ਇੱਕ ਸਹਾਰਾ ਹੈ, ਉਹ ਹੈ ਕੇਵਲ ਪਰਮਾਤਮਾ ਦਾ, ਵਾਹਿਗੁਰੂ ਦਾ ਸਹਾਰਾ ਹੈ। ਹੋਰ ਸਹਾਰਾ ਖਤਮ ਹੋ ਗਿਆ। ਗੁਰੂ ਘਰ ਦੇ ਬਹੁਤ ਅਨੰਤ ਸੇਵਾਦਾਰ, ਗੁਰੂ ਘਰ ਦੇ ਕੀਰਤਨੀਆਂ ਵੀ ਸਨ, ਗੁਰੂ ਘਰ ਦੀ ਸੇਵਾ ਵੀ ਕਰਦੇ ਸਨ, ਉਹਨਾਂ ਦਾ ਨਾਂ ਸੀ ਰਾਗੀ ਸ਼ਾਂਗਾ ਸਿੰਘ। ਉਹ ਜਦੋਂ ਬਾਪੂ ਟਹਿਲ ਸਿੰਘ ਜੀ ਅਕਾਲ ਚਲਾਣਾ ਕਰ ਗਏ ਤੇ ਇਹਨਾਂ ਦੇ ਦਸਵੇਂ ਉੱਤੇ ਕੀਰਤਨ ਦੀ ਸੇਵਾ ਨਿਭਾਈ ਤੇ ਰਾਗੀ ਸ਼ਾਂਗਾ ਸਿੰਘ ਨੇ ਨਿਭਾਈ। ਉਹਨਾਂ ਦਾ ਇਹਨਾਂ ਨਾਲ ਪਿਆਰ ਸੀ, ਉਹਨਾਂ ਨੇ ਸੇਵਾ ਨਿਭਾਈ, ਕੀਰਤਨ ਕਰਕੇ ਆਪਣੇ ਘਰ ਚਲੇ ਗਏ, ਸੰਗਤਾਂ ਆਪੋ ਆਪਣੇ ਘਰ ਚਲੇ ਗਈਆਂ, ਸਮਾਂ ਆਪਣੇ ਚਾਲੇ ਚੱਲਿਆ। ਜਦੋਂ ਇਹ ਬੱਚੇ ਜਿਵੇਂ ਹੁਣ ਸਹਾਰਾ ਕੋਈ ਰਿਹਾ ਨਾ, ਪਿੰਡ ਦੇ ਪਤਵੰਤਿਆਂ ਨੇ ਇਹਨਾਂ ਦੋਹਾਂ ਬੱਚਿਆਂ ਨੂੰ ਨਾਲ ਲਿਆ ਤੇ ਰਾਗੀ ਸ਼ਾਂਗਾ ਸਿੰਘ ਦੇ ਕੋਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਗਏ, ਅੰਮ੍ਰਿਤਸਰ ਆ ਗਏ। ਕਹਿਣ ਲੱਗੇ, ਗਿਆਨੀ ਜੀ, ਤੁਹਾਡਾ ਇਸ ਪਿਆਰ ਪਰਿਵਾਰ ਨਾਲ ਪਿਆਰ ਹੈ, ਮੋਹ ਹੈ, ਮਾਂ ਬਾਪ ਸਾਥ ਛੱਡ ਗਿਆ, ਹੁਣ ਕਿਰਪਾ ਕਰੋ ਕਿ ਇਹਨਾਂ ਬੱਚਿਆਂ ਦਾ ਸਾਥ ਹੁਣ ਤੁਸੀਂ ਦੇਵੋ। ਬੱਚੇ ਗੁਰੂ ਘਰ ਦੇ ਜਾਂ ਗ੍ਰੰਥੀ ਬਣ ਜਾਣਗੇ, ਜਾਂ ਤੁਹਾਡੇ ਕੋਲ ਕੀਰਤਨ ਸਿੱਖ ਲੈਣਗੇ, ਆਪਣੀ ਰੋਟੀ ਰੋਜੀ ਕਮਾਉਣ ਲੱਗ ਪੈਣਗੇ। ਰਾਗੀ ਸ਼ਾਂਗਾ ਸਿੰਘ ਨੇ ਹਾਂ ਕਰ ਦਿੱਤੀ। ਕੋਈ ਸਮਾਂ ਉਹਨਾਂ ਕੋਲ ਰਹੇ, ਆਖਰ ਸਮੇਂ ਦੇ ਨਾਲ ਨਾਲ ਵੱਡੇ ਹੁੰਦੇ ਗਏ। ਹੁਣ ਦੁਨਿਆਵੀ ਵਿੱਦਿਆ ਲੈਣੀ ਬਹੁਤ ਜ਼ਰੂਰੀ ਹੈ। ਦੁਨਿਆਵੀ ਵਿੱਦਿਆ ਦੇ ਬਗੈਰ ਕੋਈ ਆਪਾਂ ਕਿਸੇ ਵੀ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ, ਬਹੁਤ ਜ਼ਰੂਰੀ ਹੈ। ਦੁਨਿਆਵੀ ਵਿੱਦਿਆ ਪ੍ਰਾਪਤ ਕਰਨ ਵਾਸਤੇ ਇਹਨਾਂ ਨੂੰ ਯਤੀਮ ਖਾਨੇ ਵਿੱਚ ਦਾਖਲ ਕਰਾ ਦਿੱਤਾ ਗਿਆ। ਯਤੀਮ ਖਾਨੇ ਦਾ ਕਸੂਲ ਸੀ ਕਿ ਜਿਸ ਨੂੰ ਅਸੀਂ ਦਾਖਲਾ ਲੈਣਾ, ਉਹਨੂੰ ਕੁਛ ਦਿਨਾਂ ਬਾਅਦ ਕੋਈ 15 ਕੁ ਦਿਨ ਦੀ ਮੋਹਲਤ ਦਿੱਤੀ ਜਾਂਦੀ ਸੀ ਕਿ 15 ਕੁ ਦਿਨ ਦੇ ਵਿੱਚ ਵਿੱਚ ਤੂੰ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਅੰਮ੍ਰਿਤ ਛਕਣਾ ਹੈ। ਇਹ ਉਹਨਾਂ ਦਾ ਅਸੂਲ ਸੀ। ਇੱਕ ਇਹਨਾਂ ਨੇ ਅੰਮ੍ਰਿਤ ਛਕ ਲਿਆ, ਵੱਡੇ ਦਾ ਨਾਂ ਰੱਖਿਆ ਗਿਆ ਜੀ ਅੰਮ੍ਰਿਤ ਛਕ ਕੇ ਮੁਕਤਾ ਸਿੰਘ, ਛੋਟੇ ਦਾ ਨਾਂ ਜਿਹਦਾ ਸ਼ੇਰਾ ਸੀ ਇਹਦਾ ਨਾਂ ਰੱਖਿਆ ਗਿਆ ਊਧਮ ਸਿੰਘ।
ਦੋਵੇਂ ਯਤੀਮ ਖਾਨੇ ਵਿੱਚ ਪੜ੍ਹਦੇ ਹਨ। ਪੜ੍ਹਦੇ ਪੜ੍ਹਦੇ ਪਤਾ ਨਹੀਂ ਕੁਦਰਤ ਰਾਣੀ ਨੂੰ ਕੀ ਫਿਰ ਮਨਜ਼ੂਰ ਹੋਇਆ, ਨਮੂਨੀਆ ਦੀ ਸ਼ਿਕਾਇਤ ਹੋ ਗਈ, ਨਮੂਨੀਆ ਦਾ ਬੁਖਾਰ ਹੋ ਗਿਆ ਤੇ ਵੱਡਾ ਭਰਾ ਮੁਕਤਾ ਸਿੰਘ ਵੀ ਅਕਾਲ ਚਲਾਣਾ ਕਰ ਗਏ। ਹੁਣ ਇਕੱਲਾ ਰਹਿ ਗਿਆ ਜੀ ਊਧਮ ਸਿੰਘ। ਊਧਮ ਸਿੰਘ ਯਤੀਮ ਖਾਨੇ ਪੜ੍ਹਦਾ ਤੇ ਆਪਣੇ ਰੁਜ਼ਗਾਰ ਵਾਸਤੇ, ਰੁਜ਼ਗਾਰ ਨੂੰ ਰੁਜ਼ਗਾਰ ਸਿੱਖਣ ਵਾਸਤੇ ਕੋਈ ਨਾ ਥੋੜਾ ਬਹੁਤਾ ਕੰਮ ਵੀ ਕਰਦਾ। ਇਹਨੇ ਆਸਤਾ ਆਸਤਾ ਥੋੜਾ ਤਰਖਾਣਾ ਕੰਮ ਵੀ ਸਿੱਖਣਾ, ਸੋ ਨਾਲੇ ਵਿਦਿਆ ਪ੍ਰਾਪਤ ਕਰਦਾ, ਤਰਖਾਣਾ ਕੰਮ ਵੀ ਸਿੱਖਣਾ ਸ਼ੁਰੂ ਕੀਤਾ। ਤਰਖਾਣੇ ਕੰਮ ਦੇ ਨਾਲ ਨਾਲ ਉਹਦੇ ਵਿੱਚ ਕੁਰਸੀਆਂ ਬੁਣਨੀਆਂ ਵੀ ਸ਼ੁਰੂ ਕੀਤੀਆਂ, ਕਿਸੇ ਨਾ ਕਿਸੇ ਕਿਸੇ ਰੁਜ਼ਗਾਰ ਵਿੱਚ ਲੱਗ ਜਾਣ, ਪੜ੍ਹਾਈ ਕਰਕੇ ਆਪਣੇ ਕਾਰੋਬਾਰ ਵਿੱਚ ਵਾਧਾ ਕਰ ਲੈਣਗੇ। ਸਮਾਂ ਆਪਣੀ ਚਾਲੇ ਚੱਲਿਆ ਗਿਆ ਜੀ, ਚੱਲਦਾ ਗਿਆ ਚੱਲਦਾ ਗਿਆ, ਸਮਾਂ ਨੇੜੇ ਆ ਗਿਆ 1919 ਦਾ। 1919 ਵਿੱਚ ਅੰਮ੍ਰਿਤਸਰ ਜਲਿਆਂ ਵਾਲੇ ਬਾਗ ਵਿੱਚ ਇੱਕ ਜਲਸਾ ਕੀਤਾ ਗਿਆ। ਉਹ ਜਲਸੇ ਵਿੱਚ ਹਿੰਦੀਆਂ ਨੇ ਇਕੱਠੇ ਹੋ ਕੇ ਵਿਚਾਰਾਂ ਕੀਤੀਆਂ ਕਿ ਕਿਸੇ ਨਾ ਕਿਸੇ ਤਰੀਕੇ ਦੇਸ਼ ਨੂੰ ਆਜ਼ਾਦ ਕਰਾਉਣਾ, ਦੇਸ਼ ਦੀ ਆਜ਼ਾਦੀ ਵਾਸਤੇ ਭਾਵੇਂ ਸਾਨੂੰ ਕੁਰਬਾਨੀ ਵੀ ਕਿਉਂ ਨਾ ਦੇਣੀ ਪਵੇ, ਅੰਗਰੇਜ਼ ਤੋਂ ਅਸੀਂ ਇੱਕ ਵਾਰ ਖਹਿੜਾ ਛਡਾਉਣਾ। ਮੀਟਿੰਗ ਕਰਨੀ ਬੜਾ ਉਦੋਂ ਮੁਸ਼ਕਲ ਸੀ, ਸੌਖਾ ਨਹੀਂ ਸੀ। ਕਹਿੰਦੇ ਸਨ ਕਿ ਅੰਗਰੇਜ਼ ਦੇ ਰਾਜ ਵਿੱਚ ਸੂਰਜ ਨਹੀਂ ਸੀ ਡੁੱਬਦਾ, ਉਹਨਾਂ ਰਾਜ ਭਾਗ ਹੀ ਐਸਾ ਸੀ। ਮੀਟਿੰਗ ਕਰਨੀ ਬੜੀ ਔਖੀ ਸੀ, ਆਖਿਰ ਮੀਟਿੰਗ ਹੋਈ, ਮਤਾ ਪਾਸ ਹੋਇਆ ਕਿ ਸਾਨੂੰ ਭਾਵੇਂ ਕੁਰਬਾਨੀ ਦੇਣੀ ਪਵੇ, ਕੁਝ ਵੀ ਕਰਨਾ ਪਵੇ, ਅਸੀਂ ਦੇਸ਼ ਨੂੰ ਆਜ਼ਾਦ ਜ਼ਰੂਰ ਕਰਾਉਣਾ। ਆਖਿਰ ਇਹ ਖਬਰਾਂ ਹੌਲੀ ਹੌਲੀ ਅੰਗਰੇਜ਼ ਤੋਂ ਵੀ ਪਹੁੰਚੀਆਂ। ਉਹਨਾਂ ਨੇ ਫਿਰ ਇੱਕ ਮਤਾ ਪਾਸ ਕਰ ਲਿਆ, ਮਤਾ ਪਾਸ ਕੀਤਾ ਕਿ ਵਿਸਾਖੀ ਵਾਲੇ ਦਿਨ ਦੂਰ ਦੁਰਾਡੇ ਤੋਂ ਹੁੰਮ ਹਮਾ ਕੇ ਖਲਕਤ ਆਉਂਦੀ ਹੈ, ਜੋ ਗੁਰੂ ਦੇ ਦਰਸ਼ਨਾਂ ਵਾਸਤੇ ਆਉਂਦੀ ਹੈ। ਇਹ ਜਿਹੜੀ ਆਜ਼ਾਦੀ ਮੰਗ ਰਹੇ ਹਨ, ਇਹਨਾਂ ਦੇ ਦਿਲੋਂ ਆਜ਼ਾਦੀ ਇੱਕ ਵਾਰ ਕੱਢ ਦੇਣੀ ਹੈ। ਆਜ਼ਾਦੀ ਐਸੀ ਕੱਢਣੀ ਹੈ, ਜੇ ਕੋਈ ਬਜ਼ੁਰਗ ਸਾਹਮਣੇ ਆਉਂਦਾ ਮੌਤ ਦੇ ਘਾਟ ਉਤਾਰ ਦਿਓ, ਨੌਜਵਾਨਾਂ ਦਾ ਨਹੱਥੀ ਜ਼ੁਲ ਪਰਚਾ ਉੱਤੇ ਜ਼ੁਲਮ ਇਹਨਾਂ ਕਰ ਦੇਵੋ ਕਿ ਮੁੜ ਕੇ ਆਜ਼ਾਦੀ ਦਾ ਨਾਂ ਵੀ ਨਾ ਲੈਣ। ਵਿਸਾਖੀ ਵਾਲਾ ਦਿਨ ਆ ਗਿਆ, ਚਾਰ ਸ਼ਫੇਰੇ ਦਰਵਾਜ਼ਿਆਂ ਵਿੱਚ ਤੋਪਾਂ ਗੰਨਾਂ ਬੀੜੀਆਂ ਗਈਆਂ, ਸੰਗਤ ਦਾ ਹੋਇਆ ਇਕੱਠ, ਸੰਗਤ ਦਾ ਇਕੱਠ ਹੋਇਆ ਜਰਨਲ ਡਾਇਰ ਦੇ ਹੁਕਮ ਅਨੁਸਾਰ। ਜਿਵੇਂ ਜਲਿਆਂ ਅੰਮ੍ਰਿਤਸਰ ਵਿੱਚ ਗੋਲੀ ਦੀ ਬਾਸ਼ਰ ਵਰਖਾ ਹੋਣੀ ਸ਼ੁਰੂ ਹੋਈ, ਉਸ ਵੇਲੇ ਦਾ ਨਕਸ਼ਾ ਢਾਡੀ ਸਿੰਘ, ਗਿਆਨੀ ਗੁਰਵਿੰਦਰ ਸਿੰਘ, ਸਰੰਗੀਵਾਦ ਗਿਆਨੀ ਕੁਲਬੀਰ ਸਿੰਘ, ਕਾਬਲ ਸਿੰਘ ਜੀ, ਉਸ ਵੇਲੇ ਦਾ ਨਕਸ਼ਾ ਖੁੰਡੇ ਦਾ ਢਾਡੀ ਜਥਾ ਆਪ ਜੀ ਸੇਵਾ ਵਿੱਚ ਬੇਨਤੀ ਇਉਂ ਕਰ ਰਿਹਾ ਜੀ।

0: ਨਾਲ ਖੂਨ ਦੇ ਖੇਡੀਆਂ ਹੋਲੀਆਂ ਨੇ
1: ਜਰਨਲ ਡਾਇਰ ਨੇ ਹੁਕਮ ਦੇ ਦਿੱਤਾ ਕਿ ਵਿਸਾਖੀ ਦਾ ਪੁਰਬ ਵਿਸਾਖੀ ਵਾਲਾ ਦਿਨ ਤੇ ਦੀਵਾਲੀ ਵਾਲਾ ਦਿਨ ਵੈਸੇ ਤੇ ਸਾਰੇ ਹੀ ਦਿਨ ਮਹਾਨ ਹਨ ਬੜੀ ਮਹੱਤਵਪੂਰਨ ਰੱਖਦੇ ਹਨ ਪਰ ਜਿਹੜੇ ਇਹ ਦਿਨ ਹਨ ਖਾਸ ਇਹਨਾਂ ਦਿਨਾਂ ਉੱਤੇ ਜਨਤਾ ਉਡੀਕ ਕਰਦੀ ਹੈ ਦੋ ਦੋ ਮਹੀਨੇ ਪਹਿਲਾਂ ਤਿਆਰੀਆਂ ਕਰਨ ਲੱਗ ਪੈਂਦੇ ਹਨ ਇੱਕ ਆਮ ਪੰਜਾਬੀ ਦੀ ਕਹਾਵਤ ਹੈ ਨਾ ਕਿ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਦੀਵਾਲੀ ਦਾ ਤਿਉਹਾਰ ਤੇ ਵਿਸਾਖੀ ਦਾ ਤਿਉਹਾਰ ਇਹ ਸੰਗਤਾਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸਰੋਵਰ ਵਿੱਚੋਂ ਇਸ਼ਨਾਨ ਕਰਕੇ ਗੁਰੂ ਪਾਤਸ਼ਾਹ ਦੇ ਦਰਸ਼ਨ ਦਾਰੇ ਕਰਕੇ ਰਾਗੀ ਸਿੰਘਾਂ ਕੋਲ ਬਾਣੀ ਸਰਵਣ ਕਰਕੇ ਵਡਭਾਗਾ ਦਿਨ ਸਮਝ ਆਪਣੇ ਚੰਗੇ ਭਾਗ ਸਮਝਦੇ ਸਨ ਉਧਰ ਹਿੰਦੀਆਂ ਨੇ ਇਹ ਮੀਟਿੰਗ ਕੀਤੀ ਹੈ ਕਿ ਗਲੋਂ ਗੁਲਾਮੀ ਲਾਉਣੀ ਹੈ ਪਤਾ ਇਸ ਮੀਟਿੰਗ ਦਾ ਲੱਗ ਗਿਆ ਇਹਨਾਂ ਨੇ ਹੁਣ ਚਾਰ ਸਫੇਰੇ ਦਰਵਾਜਿਆਂ ਵਿੱਚ ਤੋਪਾਂ ਬੀੜ ਦਿੱਤੀਆਂ ਜਨਤਾ ਦੇ ਜਦੋਂ ਐਨ ਇਕੱਠ ਹੋਇਆ ਤਕਰੀਰਾਂ ਹੋਣੀਆਂ ਆਪੋ ਆਪਣੇ ਵਿਚਾਰ ਚੱਲੇ ਜਦੋਂ ਮੌਕਾ ਤਾੜਿਆ ਗਿਆ ਕਿ ਹੁਣ ਜਨਤਾ ਬਾਹਰੋਂ ਆਉਣੀ ਘੱਟ ਹੋ ਗਈ ਹੈ ਅੰਦਰ ਪੂਰੀ ਦਾਖਲ ਹੈ ਗਹਿਮਾ ਗਹਿਮ ਸੰਗਤ ਦਾ ਇਕੱਠ ਹੋ ਗਿਆ ਹੁਕਮ ਦੇ ਦਿੱਤਾ ਗੋਲੀ ਚੱਲਣੀ ਸ਼ੁਰੂ ਹੋ ਗਈ ਮੀਂਹ ਦੇ ਸ਼ਰਾਟੇ ਵਾਂਗ ਇੱਕਦਮ ਗੋਲੀ ਚੱਲੀ ਹੁਣ ਉਹਦੇ ਵਿੱਚ ਕੋਈ ਗਿਣਤੀ ਨਹੀਂ ਰਹਿ ਜਾਣਦੀ ਬਜ਼ੁਰਗ ਕਿੰਨੇ ਸਨ ਨੌਜਵਾਨ ਕਿੰਨੇ ਸਨ ਬੱਚੇ ਔਰਤਾਂ ਇਹ ਕਿੰਨੇ ਸਨ ਜਨਤਾ ਨੇ ਹੱਥੀ ਹੈ ਕੋਈ ਆਰਾਮ ਕਮਾਉਣ ਵਾਲਾ ਨਹੀਂ ਗੋਲੀ ਚਾਰ ਸਫੇਰਿਓਂ ਚੱਲਦੀ ਹੈ ਪਲਾਂ ਦੇ ਵਿੱਚ ਹੀ ਲੋਥਾਂ ਦੇ ਵਾਰ ਲੱਗੇ ਢੇਰ ਲੱਗੇ ਕੋਈ ਤੜਫ ਰਿਹਾ ਕੋਈ ਸਹਿਕ ਰਿਹਾ ਕੋਈ ਕਿਹੜੇ ਪ੍ਰਾਣ ਪੰਖੇਰੂ ਹੋ ਚੁੱਕੇ ਹਨ ਜਿੱਧਰ ਨਜ਼ਰ ਮਾਰੋ ਦੂਰ ਤੱਕ ਖੂਨ ਹੀ ਖੂਨ ਤੇ ਲਾਸ਼ਾਂ ਲਾਸ਼ਾਂ ਪਈਆਂ ਨਜ਼ਰ ਆਉਂਦੀਆਂ ਹਨ ਇੱਕ ਖੂਹ ਹੈ ਜਲਿਆਂ ਵਾਲੇ ਬਾਗ ਵਿੱਚ ਕਈਆਂ ਨੇ ਜਾਨਾਂ ਬਚਾਉਣ ਵਾਸਤੇ ਉਹਨੇ ਵੀ ਛਾਲਾਂ ਮਾਰ ਦਿੱਤੀਆਂ ਖੂਹ ਵੀ ਭਰ ਗਿਆ ਪਰ ਖੂਹ ਦੇ ਵਿੱਚ ਹੀ ਉਹ ਮਾਰੇ ਗਏ ਹੁਣ ਗੁਰੂ ਪਿਆਰੀ ਸਤਸਰ ਗੋਲੀ ਚੱਲਣੀ ਹੋਈ ਹੈ ਬੰਦ ਤੇ ਲਾਸ਼ਾਂ ਦੇ ਲੱਗੇ ਹਨ ਉਭਾਰ ਕੋਈ ਚੁੱਕਣ ਵਾਲਾ ਨਹੀਂ ਲਾਸ਼ਾਂ ਵਿੱਚੋਂ ਹੁਣ ਬਦਬੂ ਆਉਣੀ ਸ਼ੁਰੂ ਹੋਈ ਹੈ ਹਵਾ ਬਾਹਰ ਜਾਂਦੀ ਹੈ ਤੇ ਦੂਜੇ ਕੋਲ ਮੌਤ ਦਾ ਸੁਨੇਹਾ ਲੈ ਕੇ ਜਾਂਦੀ ਹੈ ਲਾਸ਼ਾਂ ਚੁੱਕਣ ਵਾਲਾ ਕੋਈ ਨਹੀਂ ਲਾਸ਼ਾਂ ਚੁੱਕਦਾ ਕੋਈ ਨਹੀਂ ਹੁਣ ਜੀ ਫਿਰ ਸਲਾਹ ਹੋਈ ਮੀਟਿੰਗ ਹੋਈ ਕਿ ਕੀਤਾ ਕੀ ਜਾਏ ਮੀਟਿੰਗ ਇਹ ਹੋਈ ਕਿ ਜਿਹੜੇ ਯਤੀਮ ਖਾਨੇ ਵਿੱਚ ਨੌਜਵਾਨ ਮੁੰਡੇ ਪੜ੍ਹਦੇ ਹਨ ਕੋਈ ਕਿਰਤ ਕਰਦੇ ਹਨ ਉਹਨਾਂ ਨੌਜਵਾਨਾਂ ਨੂੰ ਲਿਆਂਦਾ ਜਾਵੇ ਉਹ ਲਾਸ਼ਾਂ ਚੁੱਕ ਸਕਦੇ ਹਨ ਸ਼ਹਿਰ ਵਿੱਚ ਕਰਫਿਊ ਹੈ ਉਹਨਾਂ ਦੇ ਪਾਸ ਬਣਾ ਦਿੱਤੇ ਗਏ ਵੀ ਤੁਹਾਨੂੰ ਕੋਈ ਰੋਕੇਗਾ ਨਹੀਂ ਕੋਈ ਟੋਕੇਗਾ ਨਹੀਂ ਇਹ ਤੁਸੀਂ ਹੁਣ ਸੇਵਾ ਨਿਭਾਉਣੀ ਹੈ ਜਿਹੜਾ ਬੰਦਾ ਫਸਿਆ ਫਸੇ ਨੂੰ ਫੜਕਣ ਕੀ ਸੇਵਾ ਥੋੜੀ ਸੀ ਉਹ ਇੱਕ ਫਸੇ ਸਨ ਯਤੀਮ ਖਾਨੇ ਵਿੱਚੋਂ ਨੌਜਵਾਨ ਮੁੰਡਿਆਂ ਨੂੰ ਲਿਆਂਦਾ ਗਿਆ ਲਾਸ਼ਾਂ ਚੁੱਕਣ ਵਾਸਤੇ ਪ੍ਰਬੰਧ ਕਰ ਦਿੱਤਾ ਗਿਆ ਉੱਥੋਂ ਚੁੱਕਣੀਆਂ ਬਾਹਰ ਕਿਤੇ ਦੂਰ ਸੁੱਟ ਕੇ ਆਉਣੀਆਂ ਹਨ ਇੱਕ ਟੀਮ ਆਈ ਜਿਸ ਟੀਮ ਦਾ ਮੁਖੀਆ ਹੈ ਸਰਦਾਰ ਊਧਮ ਸਿੰਘ ਉਸ ਟੀਮ ਦੀ ਲੀਡਰੀ ਜ਼ਿੰਮੇਵਾਰੀ ਊਧਮ ਸਿੰਘ ਦੇ ਹੱਥ ਦਿੱਤੀ ਗਈ ਕਿ ਤੂੰ ਇਹਨਾਂ ਨੌਜਵਾਨ ਮੁੰਡਿਆਂ ਕੋਲੋਂ ਤੂੰ ਕੰਮ ਕਰਵਾਉਣਾ ਲਾਸ਼ਾਂ ਤੂੰ ਚੁਕਵਾਉਣੀਆਂ ਹਨ ਸੁੱਟਣੀਆਂ ਕਿੱਥੇ ਹਨ ਵਸੋ ਤੋਂ ਦਰੇਡੇ ਲੈ ਜਾਣੀਆਂ ਸੁੱਟ ਦਿਓ ਜਾ ਕੇ ਆਇਆ ਸਰਦਾਰ ਊਧਮ ਸਿੰਘ ਬਾਹਰ ਨਾਲ ਨੌਜਵਾਨ ਮੁੰਡੇ ਹਨ ਲਾਸ਼ਾਂ ਚੁੱਕਣੀਆਂ ਸ਼ੁਰੂ ਕੀਤੀਆਂ ਖੂਨ ਦੇ ਨਾਲ ਲੱਥ ਪੱਥ ਹਨ ਕਈਆਂ ਦਾ ਸਿਰ ਉੱਡ ਗਿਆ ਕਈਆਂ ਦੀ ਬਾਹਾਂ ਨਹੀਂ ਕਿਸੇ ਦਾ ਕੁਝ ਕੁਝ ਸਾਖ ਵੀ ਰਹੇ ਹਨ ਵਿਰਲੇ ਵਾਂਝੇ ਜਿਹੜੇ ਕੋਈ ਮਾੜੇ ਮੋਟੇ ਸਹਿਗਦੇ ਹਨ ਉਹਨਾਂ ਨੂੰ ਹਸਪਤਾਲ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਹੈ ਜਿਹੜੇ ਖਤਮ ਹੋ ਚੁੱਕੇ ਹਨ ਕਦੇ ਬਾਹਰ ਦੂਰ ਸੁੱਟ ਦੇਵੋ ਲਾਸ਼ਾਂ ਚੁੱਕਣੀਆਂ ਐਡਾ ਕੋਈ ਸੌਖਾ ਕੰਮ ਨਹੀਂ ਸੀ ਔਖਾ ਕੰਮ ਸੀ ਹੁਣ ਸਰਦਾਰ ਊਧਮ ਸਿੰਘ ਸੇਵਾ ਨਿਭਾ ਰਹੇ ਹੈ ਲਾਸ਼ਾਂ ਚੁਕਵਾਉਂਦਾ ਲਾਸ਼ ਕੋਈ ਮੂਧੇ ਮੂੰਹ ਪਈ ਹੈ ਖੂਨ ਵਿੱਚ ਲੱਥ ਪੱਥ ਹੈ, ਮੂੰਹ ਉਹਦਾ ਖੂਨ ਨਾਲ ਭਿੱਜਾ ਹੋਇਆ ਤੇ ਨਾਲ ਇੱਕ ਕਸਮ ਖਾਂਦਾ, ਲਾਸ਼ ਨੂੰ ਚੁੱਕਦਾ, ਲਾਸ਼ ਨੂੰ ਸਿੱਧਿਆ ਕਰਦਾ, ਗੁਰੂ ਰਾਮਦਾਸ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਇੱਕ ਫਿਰ ਕਸਮ ਖਾਂਦਾ। ਉਹ ਕਸਮ ਕੀ ਖਾ ਰਿਹਾ ਸੀ, ਪਾਤਸ਼ਾਹ ਨੂੰ ਯਾਦ ਕਰਕੇ ਕੀ ਕਹਿ ਰਿਹਾ ਸੀ, ਉਹ ਤੁਸੀਂ ਢਾਡੀ ਸਿੰਘਾਂ ਕੋਲ ਸਰਵਣ ਕਰ ਲਓ। ਜੋ ਕੁਝ ਉਹ ਕਸਮ ਖਾ ਰਿਹਾ ਸੀ, ਬੇਨਤੀ ਕੀਤੀ ਜਾ ਰਹੀ ਹੈ।

0: ਸੋ ਮੈਨੂੰ ਦੇਸ਼ ਅਤੇ ਦੇਸ਼ ਦੇ ਪਿਆਰ ਦੀਏ
1: ਸੋ ਮੈਨੂੰ ਦੇਸ਼ ਅਤੇ ਦੇਸ਼ ਦੇ ਪਿਆਰ ਦੀਏ
0: ਸੋ ਮੈਨੂੰ ਦੇਸ਼ ਅਤੇ ਦੇਸ਼ ਦੇ ਪਿਆਰ ਦੀਏ
1: ਸੋ ਮੈਨੂੰ ਦੇਸ਼ ਅਤੇ ਦੇਸ਼ ਦੇ

ਸਰਦਾਰ ਊਧਮ ਸਿੰਘ ਲਾਸ਼ਾਂ ਨੂੰ ਚੁੱਕਦਾ ਤੇ ਨਾਲ ਹੀ ਪਰਨ ਕਰਦਾ ਕਸਮ ਖਾਂਦਾ ਕਿ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਤੇ ਤੁਸਾਂ ਕਰਨੀ ਹੈ ਦਾਸ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਜੋ ਕੁਛ ਜਿਨ੍ਹਾਂ ਨੇ ਕੀਤਾ ਇਹਨਾਂ ਕੋਲੋਂ ਬਦਲਾ ਮੈਂ ਲੈ ਸਕਾਂ ਕਿਰਪਾ ਤੁਸਾਂ ਕਰਨੀ ਹੈ ਇਸ ਪਾਸਿਓਂ ਵਿਹਲਾ ਹੋਇਆ ਹੁਣ ਇਹ ਯਤੀਮ ਖਾਨੇ ਨਹੀਂ ਗਿਆ ਯਤੀਮ ਖਾਨੇ ਨਹੀਂ ਗਿਆ ਤੇ ਇਹਨੇ ਹੁਣ ਆਪਣੇ ਰੁਜ਼ਗਾਰ ਵਾਸਤੇ ਜਿਸ ਮੰਜ਼ਿਲ ਤੇ ਪਹੁੰਚਣਾ ਸੀ ਉਸ ਮੰਜ਼ਿਲ ਨੂੰ ਸੁਖਾਲਾ ਕਰਨ ਵਾਸਤੇ ਇਹਨੇ ਹੁਣ ਆਪਣਾ ਗੁਰੂ ਪਿਆਰੀ ਸਾਹਿਬ ਬਾਹਰ ਅੰਦਰ ਆਉਣ ਦੇ ਕੰਮ ਸਿੱਖਣਾ ਸ਼ੁਰੂ ਕੀਤਾ ਇਹਨੇ ਆਸਤਾ ਆਸਤਾ ਹੁਣ ਕਾਰਾਂ ਦਾ ਕੰਮ ਸਿੱਖਣਾ ਸ਼ੁਰੂ ਕੀਤਾ ਇੱਕ ਦਿਨ ਇੱਕ ਐਸਾ ਸਮਾਂ ਆਇਆ ਇਹ ਲਾਹੌਰ ਬਾਜ਼ਾਰ ਥਾਣੀ ਲੰਘ ਰਿਹਾ ਸੀ ਤੇ ਦੁਸ਼ਮਣ ਨੂੰ ਮਾਰਨ ਵਾਸਤੇ ਸਮਿਆਨ ਥੋੜਾ ਬਹੁਤ ਆਪਣੇ ਕੋਲ ਹਮੇਸ਼ਾ ਰੱਖਦਾ ਹੀ ਰੱਖਦਾ ਸੀ ਪਰਨ ਕੀਤਾ ਹੋਇਆ ਸੀ ਮੈਂ ਕੰਮ ਕਰਨਾ ਹੈ ਲਾਹੌਰ ਬਾਜ਼ਾਰ ਵਿੱਚ ਲੰਘ ਰਿਹਾ ਸੀ ਇਹਦੀ ਕਾਰ ਦੀ ਤਲਾਸ਼ੀ ਹੋਈ ਤੇ ਕੁਛ ਅਸਲਾ ਵਿੱਚੋਂ ਮਿਲ ਗਿਆ ਫੜਿਆ ਗਿਆ ਨੂੰ ਜੇਲ੍ਹ ਹੋ ਗਈ 7 ਸਾਲ ਇਹਨੇ ਮੀਆਂਵਾਲ ਦੀ ਜੇਲ੍ਹ ਵਿੱਚੋਂ ਸਮਾਂ ਬਿਤਾਇਆ ਉਥੋਂ ਰਿਹਾ ਹੋਇਆ ਕਈ ਇਹਨੇ ਦੱਸਦੇ ਹਨ ਕਿ ਭੇਸ ਬਦਲ ਵਿੱਚ ਬਹੁਤ ਮਾਸਟਰ ਸੀ ਇਹ ਭੇਸ ਬੜੀ ਛੇਤੀ ਬਦਲਦਾ ਸੀ ਵਹਿੰਦਿਆਂ ਹੀ ਕਿਤੇ ਦਾ ਕਿਤੇ ਨਿਕਲ ਜਾਂਦਾ ਸੀ ਨਿਕਲਦਾ ਗੁਰੂ ਦੀ ਕਿਰਪਾ ਦਾ ਸਦਕਾ ਸੀ ਕੇਸ ਵੀ ਰੱਖੇ ਕੇਸ ਕਟਾਏ ਵੀ ਫਿਰ ਰੱਖੇ ਫਿਰ ਕਟਾਏ ਜਦੋਂ ਮੀਆਂਵਾਲ ਦੀ ਜੇਲ੍ਹ ਵਿੱਚੋਂ ਵਿਹਲਾ ਹੋਇਆ ਕਾਰਾਂ ਦਾ ਇਹਨੇ ਕੰਮ ਸਿੱਖਣਾ ਸ਼ੁਰੂ ਕੀਤਾ ਕੁਝ ਕਾਰਾਂ ਦਾ ਕੰਮ ਸਿੱਖ ਵੀ ਲਿਆ ਇਹ ਚਲਾ ਗਿਆ ਜੀ ਆਸਤਾ ਆਸਤਾ ਬੰਬਈ ਉੱਥੇ ਰਹਿਣਾ ਸ਼ੁਰੂ ਕੀਤਾ ਇਹਨੇ ਹੁਣ ਭਾਲ ਇਹੀ ਕਰਦਾ ਕਿ ਦੁਸ਼ਮਣ ਕਿੱਥੇ ਆ ਇਸ ਵੇਲੇ ਕਿੱਥੇ ਮਿਲੇਗਾ ਕਦੋਂ ਮਿਲੇਗਾ ਪੁੱਛ ਪੜਤਾਲ ਹਰ ਵੇਲੇ ਰੱਖਦਾ ਪਤਾ ਲੱਗ ਗਿਆ ਕਿ ਉਹ 7 ਸਮੁੰਦਰ ਪਾਰ ਕਰਕੇ ਇੰਗਲੈਂਡ ਚਲਾ ਗਏ ਆ ਹੁਣ ਮੁੰਬਈ ਤੋਂ ਇਹਨੇ ਉਧਰ ਦਾ ਰੁਖ ਕੀਤਾ ਉਥੋਂ ਤੁਰਿਆ ਦੀ ਇਹ ਸਮੁੰਦਰੀ ਹਾਲ ਵਿੱਚ ਗਿਆ ਮਾਫ ਕਰਨਾ ਸਮੁੰਦਰੀ ਜਹਾਜ਼ ਵਿੱਚ ਬੰਬਈ ਤੋਂ ਬੈਠਾ ਆਪਣੀ ਮੰਜ਼ਿਲ ਦੇ ਇੱਥੇ ਪਹੁੰਚਦਾ ਇੱਥੇ ਹੁਣ ਕੋਈ ਰਹਿਣ ਵਾਸਤੇ ਥਾਂ ਟਿਕਾਣਾ ਨਹੀਂ ਥੋੜਾ ਬਹੁਤਾ ਕੰਮ ਕਰਦਾ ਪ੍ਰਸ਼ਾਦਾ ਗੁਰਦੁਆਰੇ ਜੋ ਛਕ ਲੈਂਦਾ ਧਿਆਨ ਦਾ ਉਸੇ ਕੰਮ ਵਾਲੀ ਹੈ ਜਿੱਥੇ ਕੋਈ ਮੀਟਿੰਗ ਹੁੰਦੀ ਕੋਈ ਜਲਸਾ ਹੁੰਦਾ ਉੱਥੇ ਚਲਾ ਜਾਂਦਾ ਉੱਥੇ ਜਾ ਕੇ ਤੇ ਪਾਣੀ ਦਾ ਛਿੜਕਾਅ ਵੀ ਕਰਦਾ ਵਛਾਈ ਵੀ ਕਰਦਾ ਜੋ ਕੋਈ ਵਿਚਾਰਾਂ ਹੁੰਦੀਆਂ ਤਕਰੀਰਾਂ ਹੁੰਦੀਆਂ ਉਹਨਾਂ ਨੂੰ ਸੁਣਦਾ ਸੁਣ ਕੇ ਵਾਪਸ ਆ ਜਾਂਦਾ ਆਪਣੇ ਕਿਰਤ ਕੰਮ ਵਿੱਚ ਲੱਗ ਜਾਂਦਾ ਇੱਕ ਦਿਨ ਇੱਕ ਐਸਾ ਸਮਾਂ ਆਇਆ ਇਹ ਗੁਰਦੁਆਰੇ ਵਿੱਚ ਬੈਠਾ ਸੀ ਤੇ ਇੱਕ ਨੁੱਕਰ ਵਿੱਚ ਇੱਕ ਹਲਕੀ ਜਿਹੀ ਲੋਈ ਦੀ ਇਹਨੇ ਬੁੱਕਲ ਮਾਰੀ ਇੱਕ ਨੁੱਕਰ ਵਿੱਚ ਬੈਠਾ ਸੀ ਤੇ ਜ਼ਬਾਨ ਤੋਂ ਕੁਛ ਗੁਣਗੁਣਾ ਰਿਹਾ ਸੀ ਕੁਛ ਬੰਦਿਆਂ ਦੀ ਇਹਦੇ ਉੱਤੇ ਨਜ਼ਰ ਪੈਂਦੀ ਹੈ ਕਿ ਆਹ ਨੌਜਵਾਨ ਜਿੱਥੇ ਕੋਈ ਜਲਸਾ ਹੁੰਦਾ ਜਿੱਥੇ ਜਾ ਕੇ ਅਸੀਂ ਮੀਟਿੰਗ ਕਰਦੇ ਹਾਂ ਉੱਥੇ ਸਭ ਤੋਂ ਪਹਿਲਾਂ ਪਹੁੰਚਦਾ ਪਾਣੀ ਦਾ ਛਿੜਕਾਅ ਕਰਦਾ ਵਿਛਾਈ ਕਰਾਉਂਦਾ ਜਿੰਨਾ ਚਿਰ ਸਾਰਾ ਕੰਮ ਮੁੱਕ ਨਹੀਂ ਜਾਂਦਾ ਉਹਨਾਂ ਚਿਰ ਉੱਥੇ ਰਹਿ ਕੇ ਇੱਧਰ ਉੱਧਰ ਫਿਰ ਕੇ ਸਾਡੀਆਂ ਗੱਲਾਂ ਸੁਣਦਾ ਇਹ ਹੈ ਕੌਣ ਕਰਦੇ ਕਰਦੇ ਗੁਰਦੁਆਰੇ ਵਿੱਚ ਇੱਕ ਨੁੱਕਰ ਵਿੱਚ ਬੈਠਾ ਸੀ ਉੱਥੋਂ ਦੇ ਪ੍ਰਧਾਨ ਦੀ ਇੱਥੇ ਨਜ਼ਰ ਪੈ ਗਈ ਉਸ ਪ੍ਰਧਾਨ ਦਾ ਨਾਂ ਹੈ ਸ਼ਿਵ ਸਿੰਘ ਜੌਲ ਉਹ ਇਹਦੇ ਕੋਲ ਗਿਆ ਕਹਿਣਗੇ ਬੰਦਾ ਕੋਈ ਜਾਸੂਸ ਜਾਪਦਾ ਹੈ ਜਿੱਥੇ ਅਸੀਂ ਪਹੁੰਚਦੇ ਉੱਥੇ ਸਭ ਤੋਂ ਪਹਿਲਾਂ ਪਹੁੰਚਦਾ ਇਹ ਬੰਦਾ ਕੋਈ ਜਾਸੂਸ ਹੈ ਲੋਈ ਦੀ ਬੁੱਕਲ ਮਾਰੀ ਨੁੱਕਰ ਵੱਲ ਮੂੰਹ ਕੀਤਾ ਤੇ ਜ਼ਬਾਨ ਤੋਂ ਕੁਝ ਪੜ ਰਿਹਾ ਹੈ ਕੀ ਪੜਦਾ ਸ਼ਿਵ ਸਿੰਘ ਜੌਲ ਪ੍ਰਧਾਨ ਨੇ ਲਾਗੇ ਕੰਨ ਕਰਕੇ ਸੁਣਿਆ ਉਹ ਪੜ ਰਿਹਾ ਸੀ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਲ ਮੇ ਹੈ ਪ੍ਰਧਾਨ ਸ਼ਿਵ ਸਿੰਘ ਜੌਲ ਨੇ ਮੋਢੇ ਤੋਂ ਫੜ ਕੇ ਹਿਲਾਇਆ ਕਹਿਣ ਲੱਗਿਆ ਨੌਜਵਾਨਾਂ ਕੀ ਪੜ ਰਹੇ ਹੈ ਜਦੋਂ ਉਹਨੇ ਸੁਣਿਆ ਤੇ ਕਹਿਣ ਲੱਗਾ ਜਾਸੂਸ ਨਹੀਂ ਇਹ ਕੋਈ ਦੇਸ਼ ਭਗਤ ਹੈ ਇਹ ਕੋਈ ਦੇਸ਼ ਪਰਵਾਨਾ ਲੱਗਦਾ ਇਹ ਕੋਈ ਜਾਸੂਸ ਨਹੀਂ ਹੋ ਸਕਦਾ
ਮੋਢੇ ਤੋਂ ਫੜ ਕੇ ਹਿਲਾਇਆ ਤੇ ਉਹਨੇ ਲੋਹੀ ਚੋਂ ਜਦੋਂ ਮੂੰਹ ਬਾਹਰ ਕੀਤਾ, ਕਹਿਣ ਲੱਗੇ ਭਲਿਆ ਤੇਰਾ ਨਾਂ ਕੀ ਹੈ? ਕਹਿਣ ਲੱਗਾ ਜੀ ਨਾਂ ਮੇਰਾ ਤੇ ਸ਼ੇਰ ਮੁਹੰਮਦ ਨਾਂ ਰੱਖਿਆ ਕਰਦਿਆਂ ਨੇ। ਕਹਿਣ ਲੱਗੇ ਸ਼ੇਰ ਮੁਹੰਮਦ? ਕਹਿਣ ਲੱਗੇ ਹਾਂ। ਕਹਿਣ ਲੱਗੇ ਸ਼ੇਰ ਮੁਹੰਮਦ ਜਾਪਦਾ ਤੇ ਨਹੀਂ? ਕਹਿਣ ਲੱਗੇ ਜੀ ਸ਼ੇਰ ਮੁਹੰਮਦ ਨਾਂ ਹੈ ਮੇਰਾ, ਫਿਰ ਮੈਂ ਅੰਮ੍ਰਿਤ ਛਕਿਆ ਸੀ, ਫਿਰ ਨਾਂ ਮੇਰਾ ਰੱਖਿਆ ਗਿਆ ਊਧਮ ਸਿੰਘ। ਹੁਣ ਤੁਹਾਨੂੰ ਮੈਂ ਮਾਂ ਬਾਪ ਵਾਲਾ ਨਾਂ ਦੱਸਾਂਗੇ ਜਾਂ ਗੁਰੂ ਗੋਬਿੰਦ ਸਿੰਘ ਵਾਲਾ ਨਾਂ ਦੱਸਾਂ? ਉਸ ਤਰ੍ਹਾਂ ਹੁਣ ਮੇਰਾ ਪ੍ਰਚਲਿਤ ਨਾਂ ਊਧਮ ਸਿੰਘ ਹੈ। ਕਹਿਣਗੇ ਫਿਰ ਇੱਥੇ ਕਰਦਾ ਕੀ ਹੈ, ਤੂੰ ਰਹਿਣਾ ਕਿੱਥੇ ਹੈ, ਤੇਰਾ ਕੋਈ ਕਾਰੋਬਾਰ? ਉਹਨੇ ਨਿਮਰਤਾ ਦੇ ਨਾਲ ਜਵਾਬ ਦਿੱਤਾ, ਕਹਿਣ ਲੱਗੇ ਪ੍ਰਧਾਨ ਜੀ ਪੰਛੀਆਂ ਦਾ ਤੇ ਦਰਵੇਸ਼ਾਂ ਦਾ ਕੋਈ ਘਰ ਨਹੀਂ ਹੁੰਦਾ। ਨਾ ਕੋਈ ਦਰਵੇਸ਼ ਦਾ ਘਰ ਹੈ, ਨਾ ਕੋਈ ਪੰਛੀ ਦਾ ਘਰ ਹੈ। ਕਹਿਣ ਦਿੰਦੇ ਫਿਰ ਤੂੰ ਰਹਿਣ ਬਸੇਰਾ ਕਿੱਥੇ ਕਰਦਾ? ਕਹਿਣ ਲੱਗਾ ਜਿੱਥੇ ਜਿਸ ਤਰ੍ਹਾਂ ਪੰਛੀ ਕਰਦਾ, ਅੱਜ ਆਸ ਰੁੱਖ ਤੇ ਕੱਲ ਦੂਜੇ ਰੁੱਖ ਤੇ, ਉਹਨਾਂ ਦਾ ਰਹਿਣ ਬਸੇਰਾ ਹੈ ਦਰਖਤਾਂ ਉੱਤੇ। ਨਾ ਪੱਲੇ ਧਾਨੀ ਬੰਨਦੇ ਹਨ, ਨਾ ਉਹਨਾਂ ਦਾ ਕੋਈ ਰਹਿਣ ਬਸੇਰਾ ਜ਼ਿਆਦਾ ਹੈ, ਨਾ ਦਰਵੇਸ਼ਾਂ ਦਾ ਹੋਇਆ ਕਰਦਾ। ਪੱਲੇ ਧਨ ਨਾ ਬੰਨਦੇ ਪੰਛੀ ਤੇ ਦਰਵੇਸ਼।

ਕੰਮ ਕਰ ਰਿਹਾ। ਜੇ ਮੈਂ ਤੁਹਾਡੇ ਕੋਲ ਝੂਠ ਨਹੀਂ ਬੋਲਣਾ, ਤੁਸੀਂ ਗੁਰੂ ਦੇ ਸਿੱਖ ਜੇ, ਗੁਰਦੁਆਰੇ ਦੀ ਜ਼ਿੰਮੇਵਾਰੀ ਤੁਹਾਡੇ ਕੋਲ ਆ, ਤੁਸੀਂ ਸਦਾਉਂਦੇ ਜੇ ਪ੍ਰਧਾਨ, ਤੇ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਬੜੀਆਂ ਹੋਈਆਂ ਕਰਦੀਆਂ ਹਨ, ਤੇ ਪ੍ਰਧਾਨ ਝੂਠ ਵੀ ਨਹੀਂ ਬੋਲਦਾ। ਤੁਸੀਂ ਗੁਰੂ ਘਰ ਦੇ ਜੇ ਸੇਵਾਦਾਰ, ਤੁਸੀਂ ਗੁਰੂ ਘਰ ਦੇ ਜੇ ਮੁੱਖ ਸੇਵਾਦਾਰ ਸ਼ਰਧਾਲੂ, ਗੁਰੂ ਕੇ ਸਿੱਖ, ਤੇ ਮੈਂ ਤੁਹਾਡੇ ਕੋਲ ਝੂਠ ਨਹੀਂ ਬੋਲਣਾ। ਜਿਸ ਗੁਰੂ ਦੇ ਤੁਸੀਂ ਸਿੱਖ ਜੀ, ਉਹਦਾ ਸਿੱਖ ਮੈਂ ਹਾਂ। ਕਹਿਣ ਲੱਗੇ ਸੱਚ ਦੱਸ। ਕਹਿਣ ਲੱਗੇ ਸੀ ਮੈਂ ਜਰਨਲ ਡਾਇਰ ਨੂੰ ਮਾਰਨਾ, ਮੈਂ ਤੁਹਾਡੇ ਕੋਲ ਝੂਠ ਨਹੀਂ ਬੋਲਦਾ। ਹੈਰਾਨ ਹੋਇਆ ਪ੍ਰਧਾਨ ਸ਼ਿਵ ਸਿੰਘ ਜੌਲ, ਕਹਿਣ ਲੱਗਾ ਊਧਮ ਸਿੰਘਾ ਕੀ ਕਹਿ ਰਿਹਾ, ਜਿੱਥੇ ਉਹ ਰਹਿੰਦਾ ਉੱਥੇ ਦੇ ਕੋਈ ਪੰਛੀ ਪਰ ਨਹੀਂ ਮਾਰ ਸਕਦਾ, ਤੂੰ ਮਾਰਨਾ ਏਡਾ ਸੌਖੀ ਗੱਲ ਸਮਝ ਰਿਹਾ। ਕਹਿਣ ਲੱਗਾ ਜੀ ਕੋਈ ਗੱਲ ਨਹੀਂ, ਜੇ ਤਾਂ ਗੁਰੂ ਹੈ ਅੰਗ ਸੰਗ, ਫਿਰ ਤੇ ਭਾਵੇਂ ਕਿਤੇ ਵੀ ਚਲਾ ਜਾਵੇ ਮੈਂ ਆਪਣਾ ਕੰਮ ਪੂਰਾ ਕਰਨਾ। ਕਹਿਣ ਲੱਗਾ ਊਧਮ ਸਿੰਘਾ ਗੁਰਦੁਆਰੇ ਵਿੱਚ ਆਉਂਦੀ ਆ ਸੰਗਤ, ਕਿਸੇ ਦੀ ਜੇ ਪੈ ਗਈ ਨਜ਼ਰ, ਬਚਨ ਬਲਾਸ ਜਿਸ ਤਰ੍ਹਾਂ ਮੇਰੇ ਨਾਲ ਕੀਤੇ ਕਿਸੇ ਨੇ ਹੋਰ ਨਾ ਕਰ ਦਿੱਤੇ, ਫੜਿਆ ਜਾਵੇਗਾ। ਆ ਜਾ ਕੁਝ ਸਮਾਂ ਤੇਰਾ ਮੈਂ ਰਹਿਣ ਦਾ ਪ੍ਰਬੰਧ ਕਰ ਦੇਣਾ। ਪ੍ਰਧਾਨ ਸ਼ਿਵ ਸਿੰਘ ਜੌਲ ਨੇ ਊਧਮ ਸਿੰਘ ਦੇ ਰਹਿਣ ਦਾ ਪ੍ਰਬੰਧ ਕਰ ਦਿੱਤਾ। ਇੱਕ ਦਿਨ ਫਿਰਦੇ ਫਰਾਉਂਦੇ ਗੁਰਦੁਆਰੇ ਵਿੱਚ ਮੇਲ ਹੋ ਗਿਆ। ਫਿਰ ਲੰਗਰ ਹਾਲ ਵਿੱਚ ਦੋਵੇਂ ਚਾਹ ਪੀ ਰਹੇ ਸਨ, ਗੁਰੂ ਕੀ ਸੰਗਤ ਵਿੱਚ ਬੈਠੇ। ਪ੍ਰਧਾਨ ਸ਼ਿਵ ਸਿੰਘ ਨੇ ਸਵਾਲ ਕਰਤਾ, ਕਹਿਣ ਲੱਗੇ ਊਧਮ ਸਿੰਘ ਆ ਮੈਨੂੰ ਤੂੰ ਤੇ ਗੱਪੀ ਜਾਪਦਾ, ਤੇਰੀ ਨਜ਼ਰ ਤੇ ਮੈਨੂੰ ਕੋਈ ਸ਼ੱਕ ਹੈ। ਕਹਿਣ ਲੱਗੇ ਪ੍ਰਧਾਨ ਜੀ ਕਾਹਦਾ? ਕਹਿਣ ਲੱਗਾ ਗੁਰੂ ਘਰ ਬੈਠੇ ਆ, ਝੂਠ ਨਾ ਬੋਲੀ। ਕਿੰਨੀ ਵਾਰ ਤੈਨੂੰ ਜਰਨਲ ਡਾਇਰ ਮਿਲਿਆ? ਪਸਤੌਲ ਤੇਰੇ ਕੋਲ ਹੁੰਦਾ ਸੀ, ਮਾਰਿਆ ਕਿਉਂ ਨਹੀਂ? ਕਹਿਣ ਲੱਗੇ ਪ੍ਰਧਾਨ ਜੀ ਜੋ ਤੁਸੀਂ ਕਹਿ ਰਹੇ ਠੀਕ ਹੈ, ਪਰ ਜੋ ਮੈਂ ਕਰਨਾ ਤੁਹਾਡੀ ਜਿਹੜੇ ਸੋਚ ਵਿੱਚ ਨੇ ਉਹ ਮੇਰੀ ਵਿੱਚ ਹੈ। ਕਰਦੇ ਕਰਦੇ ਬਚਨ ਬਲਾਸ ਜਦੋਂ ਲੰਗਰ ਹਾਲ ਵਿੱਚੋਂ ਬਾਹਰ ਆਏ ਤੇ ਬਾਹਰ ਇੱਕ ਦੀਵਾਰ ਨਾਲ ਇਸ਼ਤਿਹਾਰ ਲੱਗਾ ਵੇਖ ਲਿਆ। ਕਹਿਣ ਲੱਗੇ ਪ੍ਰਧਾਨ ਜੀ ਤੁਹਾਡਾ ਸ਼ੱਕ ਦੂਰ ਹੋ ਗਿਆ? ਕਹਿਣ ਲੱਗੋ ਏਡੀ ਛੇਤੀ? ਕਹਿਣ ਲੱਗੇ ਦੂਰ ਹੋ ਗਿਆ। ਕਹਿਣ ਲੱਗੇ ਉਹ ਕਿਵੇਂ? ਕਹਿਣ ਲੱਗਾ ਉਹ ਵੇਖਿਓ ਜੀ, ਦੀਵਾਰ ਦੇ ਨਾਲ ਇੱਕ ਇਸ਼ਤਿਹਾਰ ਲੱਗਾ ਹੋਇਆ ਸੀ। ਇਸ਼ਤਿਹਾਰ ਥੱਲੇ ਮੋਟੇ ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ, ਫਲਾਣੇ ਦਿਨ ਫਲਾਣੀ ਤਰੀਕ ਕਹਿ ਕ੍ਰਿਸ਼ਨ ਹਾਲ ਵਿੱਚ ਬਹੁਤ ਭਾਰੀ ਜਲਸਾ। ਉਸ ਜਲਸੇ ਵਿੱਚ ਆਮ ਔਰ ਖਾਸ ਨੂੰ ਖੁੱਲਾ ਸੱਦਾ, ਹਾਜ਼ਰ ਹੋ ਸਕਦਾ, ਰੁਕਾਵਟ ਨਹੀਂ। ਤੇ ਕਹਿਣ ਲੱਗਾ ਤੂੰ ਉੱਥੇ ਕੀ ਕਰੇਗਾ? ਕਹਿਣ ਲੱਗਾ ਜੀ ਮੈਂ ਮਾਰਨੇ ਸਨ ਤਿੰਨ, ਤੁਸੀਂ ਕਿਹਾ ਸੀ ਕਿੰਨੀ ਵਾਰ ਮਿਲਿਆ ਮਾਰਿਆ ਕਿ ਉਹਨੂੰ ਮਿਲਦਾ ਸੀ ਇਕੱਲਾ, ਮੈਂ ਅੱਜ ਦਾ ਇੱਥੇ ਨਹੀਂ ਫਿਰ ਰਿਹਾ, ਬੜੀ ਭਾਲ ਵਿੱਚ ਹਾਂ। ਪਹਿਲਾ ਹੈ ਮਿਸਟਰ ਲੂਈ, ਦੂਜਾ ਜੱਟ ਲੈਂਡ, ਤੀਜਾ ਜਰਨਲ ਡਾਇਰ, ਇਹ ਤਿੰਨ ਇਕੱਠੇ ਨਹੀਂ ਸਨ ਹੁੰਦੇ, ਮੇਰਾ ਦਾ ਨਹੀਂ ਸੀ ਲੱਗਦਾ। ਇਸ ਤਰੀ ਨੂੰ ਇਕੱਠੇ ਹੋਣਾ ਤੇ ਜੇ ਗੁਰੂ ਨੇ ਕਿਰਪਾ ਕੀਤੀ ਮੈਂ ਤਿੰਨੇ ਪਾਰ ਬੁਲਾ ਦੇਣੇ ਹਨ। ਕਹਿਣ ਲੱਗੇ ਠੀਕ ਹੈ। ਊਧਮ ਸਿੰਘ ਆਪਣੇ ਘਰ ਚਲਾ ਗਿਆ, ਪ੍ਰਧਾਨ ਜੀ ਆਪਣੇ ਕਮਰੇ ਚਲੇ ਗਏ। ਹੁਣ ਊਧਮ ਸਿੰਘ ਨੇ ਇਹਨਾਂ ਦੀਆਂ ਤਿੰਨਾਂ ਦੀਆਂ ਤਸਵੀਰਾਂ ਵਾਹੀਆਂ। ਪਹਿਲੇ ਨੂੰ ਗੋਲੀ ਮਾਰਦਾ, ਨਿਸ਼ਾਨਾ ਬਣਾਉਂਦਾ, ਨਿਸ਼ਾਨਾ ਤੱਕਦਾ, ਆਪਣੀ ਕੰਡ ਤੇ ਆਪ ਹੀ ਥਾਪੀ ਦੇ ਲੈਂਦਾ। ਕਹਿਣ ਲੱਗਾ ਊਧਮ ਸਿੰਘ ਅਰਜਨ ਦਾ ਤੀਰ ਤੇ ਭਾਵੇਂ ਮੱਛੀ ਦੀ ਅੱਖ ਵਿੱਚ ਨਾ ਵੱਜਦਾ, ਖੁੰਝ ਜਾਂਦਾ, ਪਰ ਤੇਰਾ ਇਹ ਨਿਸ਼ਾਨਾ ਚੱਲਿਆ ਹੋਇਆ, ਇਹਨਾਂ ਜ਼ਾਲਮਾਂ ਦੀ ਇੱਕ ਜ਼ਰੂਰ ਵਿੰਨੇਗਾ। ਦੂਜੇ ਦੀ ਗੋਲੀ ਦਾ ਨਿਸ਼ਾਨਾ ਕਰਦਾ, ਆਪਣੀ ਕੰਡ ਤੇ ਥਾਪੀ ਆਪ ਹੀ ਦੇ ਲੈਂਦਾ। ਕਰਦੇ ਕਰਦੇ ਜੀ ਤਿੰਨਾਂ ਦੇ ਨਿਸ਼ਾਨੇ ਵਾਲੇ ਇੰਨੇ ਕੱਤੂ ਦਿਨ ਚੜ੍ਹ ਆਇਆ, ਦਿਨ ਚੜ੍ਹਾ ਤਿਆਰੀ ਕਰਨ ਲੱਗ ਪਏ। ਹੁਣ ਪ੍ਰਧਾਨ ਸ਼ਿਵ ਸਿੰਘ ਜੌਲ ਵੀ ਆ ਗਏ ਆ, ਇਹਨੇ ਕਮਰੇ ਥਾਣੀ ਵੇਖਿਆ, ਬਾਹਰੋਂ ਵੇਖਿਆ ਤੇ ਤਿਆਰੀ ਕਰ ਰਿਹਾ ਸੀ। ਕੋਟ ਪੈਂਟ ਇਹਨੇ ਪਾਇਆ, ਅੰਗਰੇਜ਼ਾਂ ਵਾਲਾ ਨੇ ਲਿਬਾਸ ਬਣਾਇਆ, ਪਸਤੌਲ ਦੇ ਵਿੱਚ ਗੋਲੀਆਂ ਭਰੀਆਂ, ਟਾਈ ਲਾ ਲਈ, ਕੁਝ ਗੋਲੀਆਂ ਕੋਟ ਦੀ ਜੇਬ ਵਿੱਚ ਪਾ ਲਈਆਂ, ਇੱਕ ਇਹਨੇ ਚਾਕੂ ਲੈ ਲਿਆ ਉਹ ਵੀ ਜੇਬ ਚ ਪਾ ਲਿਆ। ਪ੍ਰਧਾਨ ਸ਼ਿਵ ਸਿੰਘ ਜੌਲ ਵੇਖਦਾ ਰਿਹਾ, ਦਰਵਾਜ਼ਾ ਖੋਲੇ ਖੜਕਾਇਆ ਖੋਲਿਆ, ਕਹਿਣ ਲੱਗੇ ਊਧਮ ਸਿੰਘ ਕੀ ਕਰ ਰਿਹਾ? ਕਹਿਣ ਲੱਗਾ ਜੀ ਤਿਆਰੀ। ਕਹਿਣ ਲੱਗਾ ਤਿਆਰੀ ਤੇ ਕਰ ਰਿਹਾ, ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ? ਕਹਿਣ ਲੱਗੇ ਪ੍ਰਧਾਨ ਜੀ ਕਾਹਦਾ ਡਰ? ਕਹਿਣ ਲੱਗੇ ਮੌਤ ਦਾ। ਕਹਿਣ ਲੱਗੇ ਜੀ ਨਹੀਂ, ਮੇਰੇ ਥੱਡਾਂ ਵਿੱਚ ਮੌਤ ਦਾ ਡਰ ਹੈ ਨੀ, ਨਾ ਡਰ ਲੱਗਦਾ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਮੇਰਾ ਜੰਮਦਿਆਂ ਹੀ ਵਾਹ ਮੌਤ ਨਾਲ ਹੈ, ਭਲਾ ਉਸ ਨੂੰ

ਮੌਤ ਦਾ ਡਰ ਕਾਹਦਾ? ਵਾਹ ਜੰਮਦਿਆਂ ਹੀ ਮੌਤ ਨਾਲ ਪਾਇਆ ਜਿੰਨੇ, ਪਹਿਲਾਂ ਮਾਂ ਮੋਈ ਫਿਰ ਪਿਤਾ ਮੋਇਆ, ਰੁਲਦਾ ਫਿਰਦਾ ਯਤੀਮ ਅਖਵਾਇਆ ਜਿੰਨੇ, ਵੱਡਾ ਵੀਰ ਵੀ ਛਾਤੀ ਤੇ ਹੱਥ ਧਰ ਕੇ ਝੋਲੀ ਮੌਤ ਦੀ ਹੱਸ ਕੇ ਪਾਇਆ ਜਿੰਨੇ। ਪ੍ਰਧਾਨ ਜੀ, ਛੋਟਾ ਸਾ ਮਾਂ ਬਾਪ ਚਲੇ ਗਏ, ਭਰਾ ਦਾ ਆਸਰਾ ਬਣਿਆ ਉਹ ਵੀ ਚਲਾ ਗਿਆ, ਹੁਣ ਆਸਰਾ ਇੱਕ ਰਹਿ ਗਿਆ ਸੀ ਵਾਹਿਗੁਰੂ ਦਾ, ਜੰਮਦੇ ਮੌਤ ਦੇ ਨਾਲ ਵਾਹ ਹੈ। ਹੁਣ ਗੁਰੂ ਪਿਆਰੀ ਸਤਸੰਗ ਤਿਆਰੀ ਉਹ ਕਰ ਰਿਹਾ, ਤਿਆਰੀ ਕਰਦੇ ਕਰਦੇ ਟੇਬਲ ਤੇ ਰੱਖਿਆ ਉਹਨੇ ਪਿਸਤੌਲ, ਉਹਨੂੰ ਆਪਣੇ ਹੱਥ ਵਿੱਚ ਫੜ ਲਿਆ, ਫੜ ਕੇ ਉਹਦੇ ਨਾਲ ਚਾਰ ਗੱਲਾਂ ਕਰਦਾ। ਕੀ ਗੱਲਾਂ ਕਰਦਾ? ਉਹ ਤੁਸੀਂ ਢਾਡੀ ਸਿੰਘਾਂ ਕੋਲ ਸਰਵਣ ਕਰੋ ਜੀ, ਇਸ ਨੂੰ ਕਿਹਾ ਜਾਂਦਾ ਜੀ ਰਸਾਲੂ, ਰਸਾਲੂ ਦੀ ਤਰਜ਼ ਤੁਸੀਂ ਸਰਵਣ ਕਰੋ ਜੀ, ਸਿਰ ਲੱਥ ਜਵਾਨੀ ਸ਼ੇਰ ਦੀ ਤੇਰ ਗਈ ਆਈ ਤੇ।

ਸਰਦਾਰ ਊਧਮ ਸਿੰਘ ਨੇ ਉਸ ਲੋਹੇ ਦੇ ਟੋਟੇ ਨਾਲ ਚਾਰ ਗੱਲਾਂ ਕੀਤੀਆਂ। ਠੀਕ ਹੈ, ਪ੍ਰਧਾਨ ਸ਼ਿਵ ਸਿੰਘ ਨੇ ਜੋ ਉਹਨੇ ਸਵਾਲ ਕਰਤਾ, ਕਹਿਣ ਲੱਗੇ ਊਧਮ ਸਿੰਘ ਆ ਇਹ ਕਿੰਨੇ ਚਿਰ ਦਾ ਪਿਸਤੌਲ ਤੇਰੇ ਕੋਲ ਹੈ, ਤੂੰ ਪਹਿਲਾਂ ਕਿਉਂ ਉਹਨਾਂ ਨੂੰ ਪਰਖਿਆ। ਕਹਿਣ ਲੱਗਾ, ਪ੍ਰਧਾਨ ਜੀ ਇੱਕ ਕਹਾਵਤ ਹੈ ਕਿ ਤਿੰਨ ਚੀਜ਼ਾਂ ਲੋੜ ਪੈਣ ਤੋਂ ਪਹਿਲਾਂ ਪਰਖ ਲੈਣੀਆਂ ਚਾਹੀਦੀਆਂ। ਕਹਿਣ ਲੱਗੇ ਕਿਹੜੀਆਂ? ਕਹਿਣ ਲੱਗੇ ਯਾਰ, ਹਥਿਆਰ ਤੇ ਰਿਸ਼ਤੇਦਾਰ। ਇਹ ਜ਼ਰੂਰਤ ਪੈਣ ਤੋਂ ਪਹਿਲਾਂ ਪਰਖ ਲੈਣੇ ਚਾਹੀਦੇ ਹਨ। ਭਾਵੇਂ ਮੇਰੇ ਕੋਲ ਸੀ ਇਹਦੀਆਂ ਹੁਣ ਜ਼ਰੂਰਤ, ਮੈਂ ਤੇ ਪੜ੍ਹਿਆ ਲਿਖਿਆ ਮੇਡ ਇਨ ਇੰਗਲੈਂਡ, ਹੋ ਸਕਦਾ ਕਿਤੇ ਭਰਾਵਾਂ ਦਾ ਪੱਖ ਕਰ ਜਾਵੇ, ਦਗਾ ਦੇ ਜਾਵੇ, ਪਰਖ ਲੈਣਾ ਚਾਹੀਦਾ। ਆ ਚਾਕੂ ਮੈਂ ਤਾਂ ਲਿਆ ਕਿ ਉਧਰ ਰਲ ਵੀ ਗਿਆ, ਪਰ ਮੈਂ ਇਹਦੇ ਨਾਲ ਆਪਣਾ ਕਾਰਾ ਪੂਰਾ ਕਰ ਦੇਣਾ। ਲਓ ਜੀ ਉਹ ਦਿਨ ਚੜਿਆ, ਮਰਦ ਨੇ ਰੱਬੀ ਬਾਣੀ ਦਾ ਕੀਤਾ ਜਾਪ ਕਰਕੇ ਤਿਆਰੀ, ਟਾਈ ਲਾਈ, ਕੋਟ ਪਾਇਆ, ਪੈਂਟ ਪਾਈ, ਸਿਰ ਤੇ ਹੈਠ ਪਹੁੰਚ ਗਿਆ ਦਰਵਾਜ਼ੇ ਤੇ ਆਪਣੀ ਮੰਜ਼ਿਲ ਉੱਤੇ। ਅੱਗੋਂ ਪਹਿਰੇ ਵਾਲੇ ਨੇ, ਸਿਪਾਹੀ ਨੇ ਆਪਣਾ ਹੈਟ ਉਤਾਰ ਕੇ ਮੋਸਟ ਵੈਲਕਮ ਕੀਤਾ। ਇੱਥੇ ਫਿਰ ਪਾਤਸ਼ਾਹ ਬੜੀ ਸੋਹਣੀ ਗੱਲ ਕਹਿੰਦੇ ਹਨ, ਹਿੰਮਤੇ ਮਰਦਾਂ ਤੇ ਮਦਦ ਖੁਦਾ। ਹਿੰਮਤ ਮਰਦ ਨੇ ਕੀਤੀ ਤੇ ਮਦਦ ਖੁਦਾ ਨੇ ਕਰ ਦਿੱਤੀ। ਹੁਣ ਅਸੀਂ ਮਿਹਨਤ ਕਰੀਏ ਤੇ ਫਿਰ ਖੁਦਾ ਵੀ ਸਾਡੀ ਮਿਹਨਤ ਨੂੰ ਫਲ ਲਾਉਂਦਾ, ਜੇ ਹਿੱਲੀਏ ਹੀ ਨਾ ਤੇ ਫਿਰ ਰੱਬ ਕੀ ਕਰੇਗਾ, ਕੁਝ ਵੀ ਨਹੀਂ। ਪਹੁੰਚ ਗਿਆ ਜੀ ਆਪਣੀ ਮੰਜ਼ਿਲ ਉੱਤੇ। ਮਾਨੋ ਕਿ ਜਿੱਦਾਂ ਅਚੇਚੇ ਤੌਰ ਤੇ ਬੁਲਾਇਆ ਹੋਵੇ, ਤਕਰੀਰਾਂ ਹੋਣ ਲੱਗੀਆਂ। ਪਹਿਲਾਂ ਬੋਲਿਆ ਜੀ ਮਿਸਟਰ ਲੂਈ, ਫਿਰ ਜੱਟ ਲਾਇਨ, ਫਿਰ ਸਰ ਮਾਈਕਲ ਅਡਵੈਰ, ਤਿੰਨਾਂ ਨੇ ਤਕਰੀਰਾਂ ਕੀਤੀਆਂ। ਕਹਿੰਦੇ ਬੋਲ ਪਿਆ ਅਡਵੈਰ ਸੀ, ਕਹਿ ਸੱਚ ਸੁਣਾਵਾਂ, ਉਹਨੂੰ ਚੁੱਕੀ ਕਸਮਾਂ ਜੀਲ ਦੀ ਕਰ ਖੜੀਆਂ ਬਾਹਾਂ, ਮੈਨੂੰ ਛੇਤੀ ਤੋਰੋ ਗੋਰਿਓ, ਮੈਂ ਹਿੰਦ ਨੂੰ ਜਾਵਾਂ, ਜੋ ਕੀਤਾ 1997 ਵਿੱਚ ਮੁੜ ਕਰ ਦਿਖਲਾਵਾਂ, ਮੈਂ ਲੀਡਰ ਹਿੰਦੁਸਤਾਨ ਦੇ, ਫੜ ਜੇਲੀ ਪਾਵਾਂ, ਉਹਨਾਂ ਨੇ ਦਿਨੋਂ ਆਜ਼ਾਦੀ ਕੱਢ ਕੇ ਮੁੜ ਵਾਪਸ ਆਵਾਂ। ਸੁਣੀ ਤਕਰੀਰ ਮਰਦ ਨੇ, ਉੱਠਿਆ ਹਨ ਫਰਕੇ ਡੌਲੇ, ਕਹਿੰਦੇ ਉੱਠ ਖਲੋਤਾ ਸੂਰਮਾ, ਤੇਰੇ ਹੱਥੋਂ ਸੜਿਆ, ਉਹਨੇ ਭਰਿਆ ਸੀ ਪਸਤੌਲ ਨੂੰ, ਹੱਥ ਸੱਜੇ ਫੜਿਆ, ਉਹ ਹੋ ਕੇ ਮੇਰੇ ਸਾਹਮਣੇ ਕੀ ਕਲਮਾ ਪੜਿਆ, ਉਹ ਮੈਨੂੰ ਨਹੀਂ ਸਾਂ ਜਾਣਦਾ, ਮਿੱਟੀ ਦੇ ਥੜਿਆ, ਹੋ ਸਿੰਘ ਦੇ ਸਾਹਮਣੇ ਕਿਉਂ ਪਿੱਛੇ ਦੜਿਆ, ਮੈਂ ਤੇਰੇ ਹੀ ਮਾਰਨ ਵਾਸਤੇ ਹਿੰਦ ਵਿੱਚੋਂ ਚੜਿਆ। ਕਰਕੇ ਪਾਤਸ਼ਾਹ ਦੇ ਚਰਨ ਅਰਦਾਸ, ਮਰਦ ਨੇ ਕਾੜ ਕਾੜ ਕਰਦੀਆਂ ਤਿੰਨੇ ਗੋਲੀਆਂ ਜੀਵਨ ਛਾਤੀ ਵਿੱਚ ਮਾਰੀਆਂ। ਉਸ ਵੇਲੇ ਦਾ ਵੇਰਵਾ ਇੱਕ ਵੀਰ ਅਸਤੀ ਵਾਰ ਢਾਡੀ ਜਦੋਂ ਛੱਡਣਾ

오지 마!

0: ਘੇਰਨੀ ਜ਼ਮੀਨੀ ਉੱਤੇ ਡਿੱਗਿਆ, ਖਾ ਕੇ ਘੇਰਨੀ ਜ਼ਮੀਨੀ ਉੱਤੇ ਡਿੱਗਿਆ, ਜਰਨਲ ਮੂੰਹ ਦੇ ਭਾਰ
1: ਮੈਨੂੰ ਫੜ ਲਓ ਵਲੈਤ ਦੇ ਵਾਸੀਓ,
0: ਮੈਨੂੰ ਫੜ ਲਓ।

0: ਤਾਰਾ ਸਿੰਘ ਆਇਆ ਸੇ ਜੋਧਿਆਂ ਦੀ ਜਾਗ ਤੇ
1: ਤਾਰਾ ਸਿੰਘ ਆਇਆ ਸੇ ਜੋਧਿਆਂ ਦੀ ਜਾਗ ਤੇ ਤੁਹਾਡੀ ਗੌਣ ਗਏ ਛੱਡਿਆ ਜਾ ਉੱਤੇ ਵਾਰ ਯਾਦ ਰਹਿੰਦੀਆਂ ਰਹਿੰਦੀਆਂ ਹੋ ਜੋਧਿਆ ਤੇਰੀਆਂ ਹਾਂਜੀ ਹਾਂ ਵਾਰਾ ਤੁਰੀਆਂ ਜਾ
2: ਹੰਝੂ ਪਰ ਅਡਵਾਰ ਸੀ ਵੱਲ ਸਿੰਘ ਦੇ ਤੱਕੇ ਉਹ ਜਾਪੇ ਮਾਫੀ ਮੰਗਦਾ ਪਰ ਬੋਲ ਨਾ ਸਕੇ ਤਿੰਨ ਗੋਲੀਆਂ ਮਾਰੀਆਂ ਛੁਡਾਏ ਛੱਕੇ ਨਾਲ ਜਮਾਂ ਦੇ ਤੋਰਿਆ ਉਸ ਦੁਸ਼ਟ ਅਚੱਕੇ ਨਿਯਤ ਕੀਤਾ ਸਮਾਂ ਸਮਾਪਤ ਹੈ ਕੀਰਤਨ ਦਾ ਤੁਸਾਂ ਸਾਰੇ ਸਤਿਕਾਰ ਕੀਤਾ ਬਿੰਦ ਮਾਇਆ ਅਰਦਾਸ ਕਰਾਈ ਸਤਿਗੁਰੂ ਸਭ ਨੂੰ ਨਾਮਦਾਨ ਬਖਸ਼ਿਸ਼ ਕਰਨ ਚੜ੍ਹਦੀ ਕਲਾ ਰੱਖਣ ਸਭ ਦੇ ਪਰਿਵਾਰਾਂ ਵਿੱਚ ਸਤਿਗੁਰੂ ਤੰਦਰੁਸਤਾਰ ਬਖਸ਼ਿਸ਼ ਕਰਨ ਜੀ ਪਹਿਲੀ ਵਾਰ ਤੁਹਾਡੇ ਸੰਗਤਾਂ ਦੇ ਦਰਸ਼ਨ ਦਾਰੇ ਸਟੇਜ ਉੱਤੇ ਆਏ ਹਾਂ ਹੋਈਆਂ ਬੇਅੰਤ ਭੁੱਲਾਂ ਦੀ ਖੇਮਾ ਕਰ ਦੇਣੀ ਕੱਲ ਨੂੰ ਫਿਰ ਤੁਹਾਡੇ ਦਰਸ਼ਨ ਦਾਰੇ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਹੋਈਆਂ ਭੁੱਲਾਂ ਦੀ ਖੇਮਾ ਦਾਨੀ ਸੱਜਣਾ ਧੰਨਵਾਦ ਰਾਗੀ ਸਿੰਘਾਂ ਦਾ ਸਮਾਂ ਹੈ ਉਹਨਾਂ ਕੋਲ ਹੁਣ ਕੀਰਤਨ ਸਰਵਣ ਕਰੋ ਦਾਸ ਨੂੰ ਆਗਿਆ ਬਖਸ਼ਿਸ਼ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਇਹ ਸਨ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਜਰਨੈਲ ਸਿੰਘ ਜੀ ਖੁੱਡਾ ਅਤੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਾਈਆਂ ਨੇ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ ਹੁਣ ਸਮਾਂ ਕੀਰਤਨ ਦਾ ਹੈ ਭਾਈ ਜਗਦੀਪ ਸਿੰਘ ਜੀ ਦਰਬਾਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ, ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਹਜ਼ੂਰੀ ਕੀਰਤਨੀ ਹੈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਾਲਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰ ਰਹੇ ਸੀ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਵਰਗਵਾਸੀ ਭਾਈ ਮਨਿੰਦਰਪਾਲ ਸਿੰਘ ਜੀ ਮੰਝ, ਉਹਨਾਂ ਦੇ ਨਿਮਿਤ ਰੱਖੇ ਗਏ ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ। ਪਹਿਲਾਂ ਅਲਾਣੀਆਂ ਦਾ ਪਾਠ ਹੋਵੇਗਾ। ਸੋ ਆਪ ਜੀ ਨੇ ਇਸੇ ਤਰ੍ਹਾਂ ਸੱਜ ਕੇ ਸਤਿਗੁਰੂ ਪਾਤਸ਼ਾਹ ਜੀ ਦੀ ਇਲਾਹੀ ਬਾਣੀ ਗੁਰਬਾਣੀ ਕੀਰਤਨ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾਂ ਅਲਾਹਣੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਸਿਰਨ ਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦੈ ਲਾਇਆ, ਮੁਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ, ਜਾਨੀ ਘੱਤ ਚਲਾਇਆ, ਲਿਖਿਆ ਆਇਆ ਰੁਨੇ ਵੀਰ ਸਵਾਏ, ਕਾਇਆ ਹੰਸ ਥੀਆ ਵੇ ਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ। ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ, ਧੰਨ ਸਿਰਨ ਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦੈ ਲਾਇਆ। ਸਾਹਿਬ ਸਿਮਰਹੁ ਮੇਰੇ ਭਾਈ ਹੋ, ਸਭਨਾ ਇਹੋ ਪਾਇਆਣਾ, ਇੱਥੇ ਧੰਦਾ ਕੂੜਾ ਚਾਰ ਦਿਹਾਂ, ਆਗੈ ਸਰ ਪਰ ਜਾਣਾ, ਆਗੈ ਸਰ ਪਰ ਜਾਣਾ, ਜਿਉ ਮਹਿਮਾਣਾ, ਕਾਹੇ ਗਾਰਬ ਕੀਜੈ, ਜਿਤ ਸੇਵੈ ਦਰਗੈ ਸੁਖ ਪਾਈਐ, ਨਾਮ ਤਿਸੈ ਕਾ ਲੀਜੈ, ਆਗੈ ਹੁਕਮ ਨਾ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ, ਸਾਹਿਬ ਸਿਮਰਿਹੋ ਮੇਰੇ ਭਾਈ ਹੋ, ਸਭਨਾ ਇਹੋ ਪਾਇਆਣਾ। ਜੋ ਤਿਸ ਭਾਵੈ ਸਮਰਥ ਸੋ ਥੀਐ, ਹਿਲੜਾ ਇਹੋ ਸੰਸਾਰੋ, ਜਲ ਥਲ ਮਹੀ ਅਲ ਰਵ ਰਹਿਆ, ਸਾਚੜਾ ਸਿਰਜਣਹਾਰੋ, ਸਾਚਾ ਸਿਰਜਣਹਾਰੋ, ਅਲਖ ਅਪਾਰੋ, ਤਾਕਾ ਅੰਤ ਨ ਪਾਇਆ, ਆਇਆ ਤਿਨਕਾ ਸਫਲ ਪਇਆ ਹੈ, ਇੱਕ ਮਨ ਜਿਨੀ ਧਿਆਇਆ। ਢਾਹੇ ਢਾਹੇ ਉਸਾਰੇ ਆਪੇ, ਹੁਕਮ ਸਵਾਰਨ ਹਾਰੋ, ਜੋ ਤਿਸ ਭਾਵੈ

ਰੋਵਣ ਸਗਲ ਬੇਕਾਰੋ, ਰੋਵਣ ਸਗਲ ਬੇਕਾਰੋ, ਗਾਫਲ ਸੰਸਾਰੋ, ਮਾਇਆ ਕਾਰਨ ਰੋਵੈ, ਚੰਗਾ ਮੰਦਾ ਕਿਛ ਸੂਝੈ ਨਾਹੀ, ਇਹੋ ਤਨ ਏ ਵੈ ਖੋਵੈ। ਐਥੇ ਆਇਆ ਸਭ ਕੋ ਜਾਸੀ, ਕੂੜ ਕਰਹੋ ਅਹੰਕਾਰੋ, ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਵਡਹੰਸ ਮਹੱਲਾ ਪਹਿਲਾ, ਆਵਹੋ ਮਿਲਹੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ, ਰੋਵਹਿ ਬਿਰਹਾ ਤਨਕਾ, ਆਪਣਾ ਸਾਹਿਬ ਸੰਭਾਲੇ ਹਾਂ। ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਭੇਉ ਥੈ ਜਾਣਾ, ਜਿਸਕਾ ਕੀਆ ਤਿਨ ਹੀ ਲੀਆ, ਹੋਆ ਤਿਸੈ ਕਾ ਭਾਣਾ। ਜੋ ਤਿਨ ਕਰ ਪਾਇਆ ਸੋ ਆਗੈ ਆਇਆ, ਅਸੀਂ ਕੇ ਹੁਕਮ ਕਰੇ ਹਾਂ, ਆਵਹੋ ਮਿਲਹੋ ਸਹੇਲੀ ਹੋ, ਸੱਚੜਾ ਨਾਮ ਲਏ ਹਾ। ਮਰਨ ਨਾ ਮੰਦਾ ਲੋਕਾ ਆਖੀਐ, ਜੇ ਮਰ ਜਾਣੈ ਐਸਾ ਕੋਏ, ਸੇਵ ਹੋ ਸਾਹਿਬ ਸਮਰਥ ਆਪਣਾ, ਪੰਥ ਸੁਹੇਲਾ ਆਗੈ ਹੋਏ। ਪੰਥ ਸੁਹੇਲੈ ਜਾਵੋ ਤਾਂ ਫਲ ਪਾਵੋ, ਆਗੈ ਮਿਲੈ ਵਡਾਈ, ਭੇਟੈ ਸਿਉ ਜਾਵੋ ਸੱਚ ਸਮਾਵੋ, ਤਾਂ ਪਤ ਲੇਖੈ ਪਾਈ। ਮਹਿਲੀ ਜਾਏ ਪਾਵ ਹੋ, ਖਸਮੈ ਭਾਵ ਹੋ, ਰੰਗ ਸਿਉ ਰਲੀਆ ਮਾਣੈ, ਮਰਨ ਨਾ ਮੰਦਾ ਲੋਕਾ ਆਖੀਐ, ਜੇ ਕੋਈ ਮਰ ਜਾਣੈ। ਮਰਨ ਮੁਣਸਾ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪਰਵਾਣੋ, ਸੂਰੇ ਸੇਈ ਆਗੈ ਆਖੀਐ, ਦਰਗਹਿ ਪਾਵੈ ਸਾਚੀ ਮਾਣੋ। ਦਰਗਹਿ ਮਾਣ ਪਾਵੈ ਪਤ ਸਿਉ ਜਾਵੈ, ਆਗੈ ਦੁਖ ਨ ਲਾਗੈ, ਕਰ ਏਕ ਧਿਆਵੈ ਤਾਂ ਫਲ ਪਾਵੈ, ਜਿਤ ਸੇਵਿਐ ਭਉ ਭਾਗੈ। ਉੱਚਾ ਨਹੀਂ ਕਹਿਣਾ ਮਨ ਮੈਂ, ਰਹਿਣਾ ਆਪੇ ਜਾਣੈ ਜਾਣੋ, ਮਰਨ ਮੁਣਸਾ ਸੂਰਿਆ ਹੱਕ ਹੈ, ਜੋ ਹੋਏ ਮਰੈ ਪਰਵਾਣੋ। ਨਾਨਕ ਕਿਸਨੋ ਬਾਬਾ ਰੋਈ ਹੈ, ਬਾਜੀ ਹੈ ਇਹ ਸੰਸਾਰੋ, ਕੀਤਾ ਵੇਖੈ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਕੁਦਰਤ ਵਿਚਾਰੇ ਧਾਰਨ ਧਾਰੇ, ਜਿਨ ਕੀ ਆ ਸੋ ਜਾਣੈ, ਆਪੇ ਵੇਖੈ ਆਪੇ ਬੂਝੈ, ਆਪੇ ਹੁਕਮ ਪਛਾਣੈ, ਜਿਨ ਕਿਛ ਕੀਆ ਸੋਈ ਜਾਣੈ, ਤਾ ਕਾ ਰੂਪ ਪਾਰੋ। ਨਾਨਕ ਕਿਸਨੋ ਬਾਬਾ ਰੋਈ ਹੈ, ਬਾਜੀ ਹੈ ਇਹੋ ਸੰਸਾਰੋ। ਵਣਹੰਸ ਮਹੱਲਾ ਪਹਿਲਾ, ਦੱਖਣੀ ਸੱਚ ਸਰੰਦਾ ਸੱਚਾ ਜਾਣੀਐ, ਸੱਚੜਾ ਪਰਵਤ ਗਾਰੋ, ਜਿਨ ਆਪੀ ਨੇ ਆਪ ਸਾਜਿਆ, ਸੱਚੜਾ ਅਲਖ ਅਪਾਰੋ। ਦੋਏ ਪੁੜ ਜੋੜ ਵਿਛੋੜਿਆਨ, ਗੁਰਬਿਨ ਘੋਰ ਅੰਧਾਰੋ, ਸੂਰਜ ਚੰਦ ਸਿਰਜਿਆਨ, ਅਹਿਨਿਸ ਚਲਤ ਵਿਚਾਰੋ। ਸੱਚੜਾ ਸਾਹਿਬ ਸੱਚ ਤੂੰ, ਸੱਚੜਾ ਦੇਹ ਪਿਆਰੋ, ਰਹਾਓ ਤੁਧ ਸਿਰਜੀ ਮੇਦਨੀ, ਦੁੱਖ ਸੁਖ ਦੇਵਣ ਹਾਰੋ, ਨਾਰੀ ਪੁਰਖ ਸਿਰਜਿਐ, ਬਿਖਮਾਇਆ ਮੋਹ ਪਿਆਰੋ। ਖਾਣੀ ਬਾਣੀ ਤੇਰੀਆਂ, ਦੇਹ ਜੀਆਂ ਆਧਾਰੋ, ਕੁਦਰਤ ਤਖਤ ਰਚਾਇਆ ਸੱਚ ਨਿਬੇੜਣ ਹਾਰੋ। ਆਵਾਗਮਣ ਸਿਰਜਿਆ ਤੂੰ, ਥਿਰ ਕਰਨੈ ਹਾਰੋ, ਜੰਮਣ ਮਰਨਾ ਆਏ ਗਿਆ, ਬਦਕ ਜੀਓ ਬਿਕਾਰੋ। ਭੂਡੜੈ ਨਾਮ ਵਿਸਾਰਿਆ, ਬੂਡੜੈ ਕਿਆ ਤਿਸਚਾਰੋ, ਗੁਣ ਛੋੜ ਬਿਖ ਲੱਦਿਆ ਅਵਗੁਣ ਕਾਵਣ ਜਾਰੋ, ਸਦੜੇ ਆਏ ਤਿਨਾ ਜਾਨੀਆ, ਹੁਕਮ ਸੱਚੇ ਕਰਤਾਰੋ। ਨਾਰੀ ਪੁਰਖ ਵਿਛੁੰਨਿਆ, ਵਿਛੁੜਿਆ ਮੇਲਣ ਹਾਰੋ। ਰੂਪ ਨਾ ਜਾਣੈ ਸੋਹਣੀ ਐ, ਹੁਕਮ ਬੱਧੀ ਸਿਰਕਾਰੋ, ਬਾਲਕ ਬਿਰਦ ਨਾ ਜਾਣਨੀ, ਤੋੜਨ ਹੇਤ ਪਿਆਰੋ। ਨੌ ਦਰ ਠਾਕੇ ਹੁਕਮ ਸੱਚੈ, ਹੰਸ ਗਿਆ ਗਹਿਣਾਰੇ, ਸਾ ਧਨ ਛੁੱਟੀ ਮੁੱਠੀ, ਝੂਠ ਵਿਧਣੀਆਂ ਮ੍ਰਿਤਕੜਾ ਅੰਗਨੜੇ ਬਾਰੇ। ਸੁਰਤ ਮੂਈ ਮਰਮਾਈਏ, ਮਹਿਲ ਰੁਨੀ ਦਰਬਾਰੇ, ਰੋਵੋ ਕੰਤ ਮਹੇਲੀ ਹੋ, ਸੱਚੇ ਕੇ ਗੁਣ ਸਾਰੇ। ਜਲ ਮਲ ਜਾਨੀ ਨਾ ਵਾਲਿਆ, ਕੱਪੜ ਪੱਟ ਅੰਬਾਰੇ, ਵਾਜੇ ਵੱਜੇ ਸੱਚੀ ਬਾਣੀਆ, ਪੰਚ ਮੂਏ ਮਨ ਮਾਰੇ। ਜਾਨੀ ਵਿਛੁਨੜੇ ਮੇਰਾ ਮਰਨ ਭਇਆ, ਤ੍ਰਿਗ ਜੀਵਨ ਸੰਸਾਰੇ, ਜੀਵਤ ਮਰੈ ਸੋ ਜਾਣੀ ਐ, ਫਿਰ ਸੱਚੜੈ ਹੇਤ ਪਿਆਰੇ। ਤੁਸੀਂ ਰੋਵਹੋ ਰੋਵਣ ਆਈ ਹੋ, ਝੂਠ ਮੁੱਠੀ ਸੰਸਾਰੇ, ਹੋ ਮੁੱਠੜੀ ਧੰਦੈ ਧਾਵਣੀਆਂ, ਪਿਰ ਛੋਡਿਆੜੀ ਵਿਦਣਕਾਰੇ। ਘਰ ਘਰ ਕੰਤ ਮਹੇਲੀਆ, ਰੂੜੈ ਹੇਤ ਪਿਆਰੇ, ਮੈਂ ਫਿਰ ਸੱਚ ਸਲਾਹਣਾ, ਹੋ ਰਹੱਸਿਆੜੀ ਨਾਮ ਪਤਾਰੇ। ਗੁਰ ਮਿਲਿਆ ਵੇਸ ਪਲਟਿਆ, ਸਾ ਧਨ ਸੱਚ ਸੀਗਾਰੋ, ਆਵ ਹੋ ਮਿਲਹੋ ਸਹੇਲੀ ਹੋ, ਸਿਮਰਹੋ ਸਿਰਜਣਹਾਰੋ। ਬਈਅਰ ਨਾਮ ਸੁਹਾਗਣੀ, ਸੱਚ ਸਵਾਰਨ ਹਾਰੋ, ਗਾਵੋ ਗੀਤ ਨਾ ਬਿਰਹੜਾ, ਨਾਨਕ ਬ੍ਰਹਮ ਵਿਚਾਰੋ। ਵਡਹੰਸ ਮਹੱਲਾ ਪਹਿਲਾ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋ ਵਾ, ਸੱਚੜਾ ਦੂਰ ਨਾ ਭਾਲੀਐ, ਘਟ ਘਟ ਸ਼ਬਦ ਪਛਾਣੋ ਵਾ।
ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਵੈ ਪਿੜਕਾਚੀ ਜਿਨ ਥਾਪੀ ਵਿਦ ਜਾਣੈ ਸੋਈ ਕਿਆ ਕੋ ਕਹੈ ਵਖਾਣੋ ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅੱਧ ਪੰਧੈ ਹੈ ਸੰਸਾਰੋਵਾ ਸਿਰ ਸਿਰ ਸਚੜੈ ਲਿਖਿਆ ਦੁੱਖ ਸੁਖ ਪੁਰਬ ਵਿਚਾਰੋਵਾ ਦੁੱਖ ਸੁਖ ਦੀਆ ਜਿਹਾ ਕੀਆ ਸੋ ਨਿਭ ਹੈ ਜੀ ਅਨਾਲੇ ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ ਆਪ ਨਿਰਾਲਮ ਧੰਦੈ ਬਾਧੀ ਕਰ ਹੁਕਮ ਛੁਡਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੈ ਭਾਏ ਵਿਕਾਰੋ ਜਮ ਮਾਰਗ ਪੰਥ ਨ ਸੁਜਈ ਉੱਜੜ ਅੰਧ ਗੁਬਾਰੋ ਵਾ ਨਾ ਜਲ ਲੇਫ ਤੁਲਾਈਆਂ ਨਾ ਭੋਜਨ ਪ੍ਰਕਾਰੋ ਵਾ ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਲ ਸੰਗਲ ਸਿਰ ਮਾਰੇ ਉਬੋ ਨਾ ਦੀਸੈ ਘਰ ਬਾਰੋ ਇਬਕੇ ਰਾਹੇ ਜੰਮਨ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰੋਵਹਿ ਰਵਹਿ ਸੋ ਜਾਣੀਐ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁਠੜੀ ਧੰਧੜਾ ਰੋਵਣ ਹਾਰੇ ਵਾ ਧੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ ਜਿਉ ਬਾਜੀਗਰ ਭਰਮੈ ਭੂਲੈ ਝੂਠ ਮੁੱਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜਗ ਝੂਠ ਪਸਾਰੋ ਵਾ ਸੱਚਾ ਘਰ ਸੱਚੜੈ ਸੇਵੀ ਐ ਸੱਚ ਖਰਾ ਸਚਿਆਰੋ ਵਾ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹਿ ਨਾ ਠਾਓ ਅੰਤਰ ਆਓ ਨਾ ਬਹਿ ਸੋ ਕਹੀਐ ਜਿਉ ਸੁਣੈ ਘਰ ਕਾਓ ਜੰਮਣ ਮਰਨ ਵੱਡਾ ਵੇ ਛੋੜਾ ਮਿਨਸੈ ਜਗ ਸਬਾਏ ਲੱਭ ਧੰਦੈ ਮਾਇਆ ਜਗਤ ਭੁਲਾਇਆ ਕਾਲ ਖੜਾਰੂ ਆਏ ਬਾਬਾ ਆਵ ਹੋ ਭਾਈ ਹੋ ਗੱਲ ਮਿਲੈ ਮਿਲ ਮਿਲ ਦੇ ਆਸੀਸਾਂ ਹੇ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆਂ ਦੇਹ ਅਸੀਸਾਂ ਹੇ ਆਸੀਸਾਂ ਦੇਵ ਹੋ ਭਗਤ ਕਰੇ ਵਹੋ ਮਿਲਿਆ ਕਾ ਕਿਆ ਮੇਲੋ ਇੱਕ ਭੂਲੇ ਨਾਵੋ ਥੇ ਹੋ ਥਾਵੋ ਗੁਰ ਸ਼ਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸਾਚੈ ਵੇਸੇ ਸਾਜਨ ਸੈਣ ਮਿਲੋ ਸੰਜੋਗੀ ਗੁਰਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਬਹਿ ਸਾਚੈ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆ ਰੀ ਕਾਮਣ ਪਾਏ ਬਹੁ ਰੰਗੀ ਗਲਤਾਗਾ ਹੋਛੀ ਮਤ ਭਇਆ ਮਨ ਹੋਛਾ ਗੁੜਸਾ ਮੱਖੀ ਖਾਇਆ ਨਾਮ ਰਜਾਦ ਆਇਆ ਕਲ ਭੀਤਰ ਨਾਂਗੋ ਬੰਧ ਚਲਾਇਆ ਬਾਬਾ ਰੋਵਹੋ ਜੇ ਕਿਸੈ ਰੋਵਣਾ ਜਾਨੀ।

ਮੇ ਰੋਵਣ ਹਾਰੇ। ਪੁੱਤ ਭਾਈ ਪਾਤੀ ਜੇ ਰੋਵੈ ਪ੍ਰੀਤਮ ਅਤ ਪਿਆਰੇ, ਭੈ ਰੋਵੈ ਗੁਣਸਾਰ ਸੁਮਾਲੇ, ਕੋ ਮਰੈ ਨਮੋਆ ਨਾਲੇ, ਨਾਨਕ ਜੁਗ ਜੁਗ ਜਾਣ ਸਿਜਾਣਾ, ਰੋਵੈ ਸੱਚ ਸੰਭਾਲੇ, ਭੈ ਰੋਵੈ ਗੁਣਸਾਰ ਸੰਭਾਲੇ, ਕੋ ਮਰੈ ਨਮੋਆ ਨਾਲੇ, ਨਾਨਕ ਜੁਗ ਜੁਗ ਜਾਣ ਸਿਜਾਣਾ, ਰੋਵੈ ਸੱਚ ਸੰਭਾਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਨਾਵਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ, ਜੇ ਬਿਦ ਜਲ ਕੋ ਮੀਨ। ਬਿਖਿਅਨ ਸਿਓ ਕਾਹੇ ਰਚਿਓ, ਨਿਮਖ ਨ ਹੋਹੇ ਉਦਾਸ, ਕਹ ਨਾਨਕ ਭਜ ਹਰ ਮਨਾ, ਪਰੈ ਨ ਜਮ ਕੀ ਫਾਸ। ਤਰਨਾਪੋ ਇਉਂ ਹੀ ਗਇਓ, ਲੀਓ ਜਰਾ ਤਨ ਜੀਤ, ਕਹ ਨਾਨਕ ਭਜ ਹਰ ਮਨਾ, ਔਧ ਜਾਤ ਹੈ ਬੀਤ। ਬਿਰਧ ਪਇਓ

ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਕਹ ਨਾਨਕ ਸੁਨ ਰੇ ਮਨਾ ਤੇਹ ਘਟ ਬ੍ਰਹਮ ਨਿਵਾਸ।

ਕਹ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ। ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਮਨ ਮਾਇਆ

ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਤਰਸ ਪਇਆ ਮੇਹ ਰਾਮ ਤੋਈ ਸਤਿਗੁਰ।

ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪ ਹੈ ਆਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ ਪੁਨਿਆ ਕੀ ਗਾਵੈ ਬੰਗਲੀ ਪੁਨ ਅਸਲੇਖੀ ਕੀ ਭਈ ਬਾਰੀ ਏ ਭੈਰੋ ਕੀ ਪੰਚੋ ਨਾਰੀ ਪੰਚਮ ਹਰਖ ਦਿਸਾਖ ਸੁਨਾਵੈ ਬੰਗਾਲਮ ਮਧ ਮਾਧਵ ਗਾਵੈ ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕੌਸਕ ਆਲਾਪ ਹੈ ਸੰਗ ਰਾਗਨੀ ਪੰਚੋ ਥਾਪ ਹੈ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀਹੁਤੀ ਉਚਾਰੀ ਧਨਾਸਰੀ ਏ ਪੰਚੋ ਗਾਈ ਮਾਲ ਰਾਗ ਕੌਸਕ ਸੰਗਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕੌਸਕ ਉਭਾਰਾ ਖੋ ਖਟਿਓ ਭੋਰਾ ਨਦ ਗਾਏ ਅਸ਼ਟ ਮਾਲ ਕੌਸਕ ਸੰਗ ਲਾਏ ਪੁਨ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਭਾਰ ਜਾ ਸੰਗ ਲਾਈ ਪੰਚੋ ਆਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨਿਓ ਆਹੇ ਬਿਨੋਦਾ ਗਾਵੈ ਸਰਸ ਬਸੰਤ ਕਮੋਦਾ

ਔ ਕੰਨ ਰੱਖ ਲੈ ਅੰਨ ਅਸ਼ਟ ਪੁੱਤਰ ਦੀਪਕ ਕੇ ਜਨ ਸਭ ਮਿਲ ਸ੍ਰੀ ਰਾਘਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੈ ਆਸਾਵਰੀ ਤੇ ਪਾਛੈ ਸਿੰਧਵੀ ਅਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟਮ ਮੇਘ ਰਾਗ ਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਨਗੁਨੀ ਉਚੈ ਸੁਰ ਸੂਹੋ ਪੁਨ ਕੀਨੀ ਮੇਘ ਰਾਗ ਸਿਓ ਪੰਚੋ ਚੀਨੀ ਬੈਰਾ ਧਰ ਗਜ ਧਰ ਕੇ ਦਾਰਾ ਜਬਲੀ ਧਰ ਨਟਿਓ ਜਲ ਧਾਰਾ ਪੁਨ ਗਾਵੈ ਸੰਕਰ ਸਿਆਮਾ ਮੇਘ ਰਾਗ ਪੁੱਤਰਨ ਕੇ ਨਾਮਾ ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀ ਤੀਸ ਸਭੈ ਪੁੱਤਰ ਰਾਗਨ ਕੇ ਅਠਾਰਹ ਦਸ ਬੀਸ ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀ ਤੀਸ ਸਭੈ ਪੁੱਤਰ ਰਾਗਨ ਕੇ ਅਠਾਰਹ ਦਸ ਬੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਸਾਧ ਇੱਕ ਓਅੰਕਾਰ ਸਤਿਗੁਰ ਪ੍ਰਸਾਦ

ਹਰਤਾ ਹਰ ਕਿਰਪਾ ਸਤਿਗੁਰ ਮਿਲਾਇਆ, ਧਨ ਧਨ ਕਹਿ ਸਾਬਾਸ਼ ਜੀਓ, ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ, ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ਼ ਜੀਓ, ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਣਾ ਭਾਵੇ, ਆਨੰਦ ਅਨਹਦ ਵੱਜੈ ਵਾਜੇ ਹਰ ਆਪ ਗਲ ਮੇਲਾਵੇ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ, ਤੁਰ ਲਿਖਿਆ ਪ੍ਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ, ਸਤਿਗੁਰ ਭਾਣੇ ਆਪਣੇ ਬੈ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ, ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੇ, ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈ ਨਾਵੇ, ਸਤਿਗੁਰੂ ਪ੍ਰਤੱਖ ਹੁੰਦੈ ਬਹਿਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਅੰਤੇ

ਹਰ ਰੰਗ ਗੁਰ ਭਾਵੇ, ਪਿੰਡ ਪੱਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੇ, ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਣ ਜੀਓ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨੀਸਾਣ ਜੀਓ, ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜਾਏ ਜੀਓ, ਮੋਹਰੀ ਪੁੱਤ ਸਨਮੁੱਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ, ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੈ ਗੁਰੂ ਆਪ ਰੱਖਿਆ, ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ, ਹਰ ਗੁਰ ਹੈ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ, ਹਰ ਗੁਰ ਹੈ ਭਾਣਾ ਦੀ ਵਡਿਆਈ, ਤੁਰ ਲਿਖਿਆ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਸਰਬੱਤ ਸੰਗਤ, ਭਾਈ ਮਨਿੰਦਰਪਾਲ ਸਿੰਘ ਜੀ ਮੰਝ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਇਕੱਤਰ ਹੋਏ ਹੋ। ਸੋ ਹੁਣ ਆਪ ਜੀ ਨੂੰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਨੀ ਸਾਹਿਬ ਵਜ਼ੀਦਪੁਰ ਫਿਰੋਜ਼ਪੁਰ ਵਾਲੇ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਇਸੇ ਤਰ੍ਹਾਂ ਸੱਜ ਕੇ ਕੀਰਤਨ ਸਰਵਣ ਕਰੀਏ ਜੀ, ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਪਾਤਸ਼ਾਹ ਪਿੱਛੇ ਪਰਿਵਾਰ ਸਾਕ ਸੰਬੰਧੀਆਂ ਵੱਲੋਂ ਉਹਨਾਂ ਦੇ ਪੰਜ ਭੂਤਕ ਸਰੀਰ ਦੇ ਅੰਤਮ ਕਿਰਿਆ ਕਰਮ ਉਪਰੰਤ ਆਪ ਜੀ ਦੀ ਹਜ਼ੂਰੀ ਅੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਅਲਾਣੀਆਂ ਦਾ ਪਾਠ ਹੋਇਆ, ਵਿਛੜੀ ਜੀਵ ਆਤਮਾ ਨਿਮਿਤ ਰੱਖੇ ਸਹਿਜ ਪਾਠਾਂ ਦੇ ਭੋਗ ਪਏ ਹਨ, ਰਾਮਕਲੀ ਸਤ ਦੀ ਬਾਣੀ ਪੜ੍ਹੀ ਗਈ, ਗੁਰਬਾਣੀ ਦਾ ਵੈਰਾਗਮਈ ਕੀਰਤਨ ਹੋਇਆ। ਬਾਣੀ ਪੜ੍ਹਦਿਆਂ, ਸਹਿਜ ਪਾਠ ਕਰਦਿਆਂ, ਬਾਣੀ ਕੀਰਤਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਪੜ੍ਹੀ ਬਾਣੀ ਦਾ ਫਲਾਦੇਸ਼ ਵਿਛੜੀ ਜੀਵਾਤਮਾ ਨੂੰ ਬਖਸ਼ਿਸ਼ ਕਰਨਾ। ਭਾਈ ਮਨਿੰਦਰਪਾਲ ਸਿੰਘ ਹੋਰਾਂ ਪਾਸੋਂ ਇਸ ਸੰਸਾਰ ਅੰਦਰ ਵਿਚਰਦਿਆਂ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ। ਪਾਤਸ਼ਾਹ ਅੱਗੇ ਤੋਂ ਸਦੀਵੀ ਤੌਰ 'ਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਪਰਿਵਾਰ ਵੱਲੋਂ ਭਾਈ ਮਨਿੰਦਰਪਾਲ ਸਿੰਘ ਹੋਰਾਂ ਦੀ ਯਾਦ ਅੰਦਰ ਆਪ ਜੀ ਨੂੰ ਸੁੰਦਰ ਵਸਤਰ ਭੇਂਟ ਕੀਤੇ ਗਏ ਨੇ, ਆਪ ਜੀ ਨੂੰ ਸ਼ੋਭਨੀਕ ਹੋ ਰਹੇ ਹਨ ਗਰੀਬ ਨਿਵਾਜ। ਇਸ ਤੋਂ ਇਲਾਵਾ ਮਾਇਆ ਵਸਤਰਾਂ ਆਦਿਕ ਦੀ ਸੇਵਾ ਹੋਈ ਹੈ, ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ।

ਚੜ੍ਹਦੀ ਕਲਾ ਬਖਸ਼ਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ, ਦੀਰਘ ਆਯੂ, ਗੁਰਸਿੱਖੀ ਜੀਵਨ, ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਤੇ ਵਡੇਰਿਆਂ ਦੀ ਆਗਿਆ ਪਾਲਣ ਦੀ ਸੁਮਤ ਬਖਸ਼ਿਸ਼ ਕਰਨੀ, ਗਰੀਬ ਨਵਾਜ, ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ

ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਹੋ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ। ਮਾਤ ਪਿਤਾ ਸੁੱਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਮਾਤ ਪਿਤਾ ਸੁੱਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਸੁਖ ਸਹਿਜ ਆਨੰਦ ਘਣੇ

0: ਸੋ ਇੰਨੀ ਕੁ ਹਾਜ਼ਰੀ ਆਪ ਸੰਗਤ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਬੁਲਾਓ ਜੀ ਫਤਿਹ, ਸਾਰੀ ਸੰਗਤ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਾਤਸ਼ਾਹ ਰਹਿਮਤ ਕਰਨ, ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਹੁਣ ਆਪ ਸੰਗਤ ਦੇ ਦਰਸ਼ਨ ਕਰਨ ਲਈ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ। ਆਪ ਜੀ ਲਈ ਜ਼ਰੂਰੀ ਬੇਨਤੀਆਂ ਨੇ। ਪਿਛਲੇ ਲਗਭਗ ਇੱਕ ਮਹੀਨੇ ਤੋਂ ਗੁਰਬਾਣੀ ਪਾਠ ਬੋਧ ਸਮਾਗਮ ਚੱਲ ਰਿਹਾ ਹੈ, ਜਿਸ ਦੀ ਸੰਪੂਰਨਤਾ 16 ਅਗਸਤ ਵਾਲੇ ਦਿਨ ਹੋਵੇਗੀ। ਇਸੇ ਦਿਨ ਸਵੇਰ ਵੇਲੇ ਠੀਕ 7 ਵਜੇ ਗੁਰਦੁਆਰਾ ਸਾਹਿਬ ਦੇ ਗੈਲਰੀ ਹਾਲ ਵਿੱਚ ਅੰਮ੍ਰਿਤ ਸੰਚਾਰ ਹੋਵੇਗਾ। ਸੋ ਜਿਨ੍ਹਾਂ ਨੇ ਖੰਡੇ ਬਾਟੇ ਕੀ ਪਹੁਲ ਲੈਣੀ ਹੈ, ਅੰਮ੍ਰਿਤ ਭੁਲਾਖੀਆਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਦਰਜ ਕਰਵਾਉਣ ਦੀ ਖੇਚਲ ਕਰਨੀ ਜੀ। ਔਰ ਨਾਲ ਹੀ ਆਪ ਜੀ ਨੂੰ ਬੜੇ ਦੁੱਖ ਨਾਲ ਦੱਸਿਆ ਜਾਂਦਾ ਹੈ ਕਿ ਆਪਣੇ ਗੁਰੂ ਘਰ ਪਿਛਲੇ 1 ਮਹੀਨੇ ਤੋਂ ਕੀਰਤਨ ਨਿਭਾ ਰਹੇ ਸਨ, ਕੀਰਤਨ ਦੀ ਸੇਵਾ ਕਰ ਰਹੇ ਸਨ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ। ਉਹਨਾਂ ਦੇ ਸਾਈਡ ਵਾਲੇ ਸਿੰਘ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ, ਜਿਹੜੇ ਪਿਛਲੇ 2 ਦਿਨ ਸ਼ਾਇਦ ਉਹਨਾਂ ਨੇ ਕੱਲ੍ਹ ਵੀ ਰਹਿਰਾ ਸਾਹਿਬ ਦਾ ਪਾਠ ਕੀਤਾ ਸੀ, ਅੱਜ ਅੰਮ੍ਰਿਤ ਵੇਲੇ ਅਚਾਨਕ ਉਹ ਅਕਾਲ ਚਲਾਣਾ ਕਰ ਗਏ ਨੇ, ਚੜ੍ਹਾਈ ਕਰ ਗਏ ਨੇ। ਗੁਰੂ ਪਾਤਸ਼ਾਹ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਆਓ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀਆਂ ਦਰਬਾਰ ਸਾਹਿਬ, ਉਹ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੱਧਾ ਪੁਰਖਾ ਕੀ ਆ ਵਡਿਆਈ ਆ ਤੁਧਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚੱਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੈ ਭੋਗ

ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾਕਾ ਰਿਜ਼ਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਏਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ।

ਗੁਣ ਆਖ ਵਖਾਣ। ਜੋ ਸੇਵਹਿ ਜੋ ਸੇਵਹਿ ਤੁਦ ਜੀ, ਚਨ ਨਾਨਕ ਤਿਨ ਕੁਰਬਾਨ। ਹਰ ਧਿਆਵਹਿ ਹਰ ਧਿਆਵਹਿ ਤੁਦ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰੈ ਹਰ ਪੂਜਾ ਜੀ, ਤਪ ਤਪ ਹੈ ਜਪ ਹੈ ਬੇਅੰਤਾ। ਤੇਰੇ ਅਨੇਕ ਪੜੈ ਬਹੁ ਸਿਮਰਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰੈ ਸੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ, ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੋ ਭਾਵੈ ਸੋਈ ਥੀਸੀ। ਜੋ ਤੂੰ ਦੇਹ ਸੋਈ ਹੋ ਪਾਈ ਰਹਾਓ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ। ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆਓ ਸਭ ਤੁਝ ਹੀ ਮਾਹੇ। ਤੁਝ ਬਿਨ ਦੂਜਾ ਕੋਈ ਨਾਹੇ, ਜੀਵ ਜੰਤ ਸਭ ਤੇਰਾ ਖੇਲ। ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾਏ ਸੋਈ ਜਨ ਜਾਣੈ। ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ। ਜਪ ਤਪ ਸੰਜਮ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵਹੋ, ਆਪ ਹਾਥ ਦੈ ਮੋਹੇ ਬਚਾਵਹੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕੋ ਆਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹਿ ਛਾੜ ਕੋਈ ਅਵਰ ਨ ਧਿਆਉ, ਜੋ ਵਰ ਚਾਹੋ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜੂ ਕਰੀਓ ਰੱਛਾ। ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ।

ਨੇ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਧ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨਿਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ। ਤਾਕੋ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਣਤ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਭਿਵ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਹੇ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹੇ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਅਰੰਕ ਭਇਓ ਰਾਵ ਕਹੀ ਭੂਪਾ। ਅੰਡਜ ਜੇਰਜ ਸੇਤਜ ਕੀਨੀ, ਉਤ ਭੁਜ ਖਾਨ ਬੋਹਰ ਰਾਚ ਦੀਨੀ। ਕਹੂੰ ਫੂਲ ਰਾਜਾ ਹੋਇਆ ਬੈਠਾ, ਕਹੂੰ ਸਿਮਟ ਭਇਓ ਸ਼ੰਕਰ ਇਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਪਵ, ਆਦ ਜੁਗਾਦ ਸਰੂਪ ਸਵਯੰ ਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖਿਆ ਉਬਾਰ ਅਸਿੱਖਿਆ ਸੰਘਰੋ। ਦੁਸ਼ਟ ਜਿਤੇ ਉਠਵਾ ਤੁਤ ਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸ ਧੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਐ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇਕ ਬਾਰ ਧਿਆਇ ਹੈ, ਤਾਕੇ ਕਾਲ ਨਿਕਟ ਨੈ ਐ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰਿਹੋ, ਤਾਕੇ ਤਾਪ ਤਨਕ ਮਹਿ ਹਰਿਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਚੁਐ ਸਕੈ ਨ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ

ਜਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ

ਨਹੀਂ ਘਰ ਤੇਰਾ, ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀ ਇਹ ਵਡਿਆਈ ਆ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਵਾਹਿਗੁਰੂ ਤੇਰੇ।

ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ।

ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਕਲਾਕਾਰਾਂ ਦੁਆਰਾ ਇਤਿਹਾਸ ਗਾਇਨ ਕੀਤਾ ਗਿਆ। ਸੋਦਰ ਰਹਿਰਾ ਸਾਹਿਬ ਜੀ ਦੀ ਬਾਣੀ ਦਾ ਪਾਠ ਹੋਇਆ। ਬਾਣੀ ਪੜ੍ਹਦਿਆਂ ਕਥਾ ਕੀਰਤਨ ਵਿਚਾਰਾਂ ਕਰਦਿਆਂ ਢਾਡੀ ਵਾਰਾਂ ਗਾਇਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ।

ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਗਰੀਬਨਵਾਜ ਦਰ ਆਈ, ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਗਰੀਬਨਵਾਜ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਸਤਨਾਮ ਸਿੰਘ, ਜਿਨ੍ਹਾਂ ਨੂੰ ਆਪ ਜੀ ਨੇ ਗੁਰਬਾਣੀ ਕੀਰਤਨ ਦੀ ਵਿੱਦਿਆ ਦੇ ਕੇ ਗੁਰਮੁਖ ਜੀਵਨ ਬਖਸ਼ ਕੇ ਨਿਵਾਜਿਆ,

ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਇਲਾਹੀ ਹੁਕਮ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ, ਹੁਕਮਨਾਮਿਆਂ ਮੁਤਾਬਕ ਸੁਚੱਜੀ ਜੀਵਨ ਜਾਚ ਦਾ ਜਿਉਣ ਦਾ ਬਲ ਬਖਸ਼ੋ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ।

ਦੀ ਨੂਰ ਅਰਸ਼ੋਂ ਕੁਰਸੋਂ ਝੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ

ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੈ ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ